ਪੈਰ ਵਿੱਚ ਲਿਖਿਆ ਸਿਰ ਪਾਰ, ਪੈਰ ਵਿੱਚ ਰਾਜਾ ਧਰਮ ਦੁਆ, ਪੈਰ ਵਿੱਚ ਸੂਰਜ, ਪੈਰ ਵਿੱਚ ਚੰਦ, ਕੋਹ ਕਰੋੜੀ ਚਲ ਕਲੰਤ, ਪੈਰ ਵਿੱਚ ਸਿੱਧ ਬੁੱਧ।

ਪੜਪੜ ਗੰਢੀ ਲੱਦੀ ਹੈ, ਪੜਪੜ ਭਰੀਆਂ ਸਾਥ, ਪੜਪੜ ਬੇਰੀ ਪਾਈਏ, ਪੜਪੜ ਗੱਡੀਆਂ ਖਾਤ ਪੜੀਏ, ਜਿੱਤੇ ਬਰਸ ਬਰਸ ਪੜੀਏ, ਜਿੱਤੇ ਮਾਸ ਪੜੀਏ, ਜਿੱਤੀ ਅਰ

ਬੜੀ ਪਵਿੱਤਰੇ ਮਨ ਭਾਵ ਦੇ ਦਰਸੋਨ ਕੀਰਤ ਗਾਵ ਦੇ ਨਾਨਕਰਮਾ ਬਾਰੇ ਦਰ ਟੋਨਾ ਲੈਣੀ ਤਾਪ ਦੇ ਇੱਕ ਮੂਲ ਨਾ ਪੂਜਨ ਆਪਣਾ ਨਹਾਉਂਦਾ ਅਪਣਾਏ ਦੇ।

ਹਿਕਮਤ ਹੁਚਤ ਸੰਜਗ ਰ ਪਿਆਰ ਧਰਮੀ ਧਰਮ ਕਰ ਗਵਾਵੇ ਮੰਗੇ ਮੁਗ ਦੁਆਰ ਜਤੀ ਸੁਦਾਵੇ ਜੁਗਤ ਜਾਣਾ ਛੱਡ ਬਹਿ ਘਰ ਬਾਰ ਸਭ ਕੋ ਪੂਰਾ ਪਿਓ ਘਟ ਨਾ ਪਿਓ ਆਖਿਆ ਪੱਤ ਪ੍ਰਵਾਣਾ ਪਿੱਛੇ ਪਾਈ।

ਕੌੜੀ ਤੁਰ ਕਰਮ ਜਿਨਾ ਕੋ ਤੁਧ ਪਾਇਆ ਤੇ ਤਿਨੀ ਖਸਮ ਤੇ ਆਇਆ ਇਹਨਾਂ ਜਨਤਾ ਕੇ ਬਸ ਕਿਸਨੇ ਤੁਧ ਵੇਖੀ ਜਗਤ ਉਪਾਇਆ ਇਕਨਾਂ ਨੂੰ ਤੂੰ ਮੇਲੇ ਲੈ ਇੱਕ ਆਪ ਤੁਧ ਖੁਆਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧਿਆ ਬੁਝਾਇਆ।

0: ਸੁੱਚੇ ਨਾਖੀਐ ਪਿੰਡ ਦੇ ਪਿੰਡਾਂ ਧੋਏ ਸੁੱਚੇ ਸੇ ਨਾਨਕਾ ਜਿਨ ਮਨ ਵਸਿਆ ਸੋਏ ਪੜ ਤੁਰੇ ਪ੍ਰਾਣੇ ਪਾਉਣਗੇ
1: ਪਾਪ ਦੇ ਹਰ ਪੁੱਜਣਾ ਹੀ ਹਾਰਿਆ ਕਰ ਪਰਮੈਸ ਖਾਇਆ ਮਨ ਸਾਰਿਆ ਜਿਹੜੇ

ਮਹਿਲਾ ਪਹਿਲਾ ਪਹਿਲ ਸੱਚਾ ਭੋਏ ਸੁੱਚੇ ਬੈਠਾ ਏ ਸੁੱਚੇ ਅੱਗੇ ਰੱਖਣ ਕੋਲ ਪਿੱਟ ਜਾਏ ਸੁੱਚੇ ਅੱਗੇ ਰੱਖਣ ਕੋਲ ਪਿੱਟ ਜਾਏ ਸੁੱਚਾ ਹੋਏ ਕਹਿ ਦੇ ਵਿਆਹ ਲਗਾ ਆਪਣੇ ਸਲੋਕ ਕੁਹਤੀ ਜੈ ਸੱਟਿਆ ਕਿਸ

ਸਿਮਰੰਤ ਨਾਨਕ ਰਾਮ ਦਮੋਦਰ ਮਾਧਵ ਹੈ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਏ

ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ ਤੁਦ ਜੁੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸਤਨਾਮ ਵਾਹਿਗੁਰੂ ਸਾਹਿਬ ਜੀਓ ਵਡਹੰਸ ਮਹਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਤ ਉੱਚਾ ਤਾਂ ਕਾ ਦਰਬਾਰਾ ਅੰਤ ਨਾਹੀ ਕਿਛ ਪਾਰਾ ਵਾਰਾ ਕੋਟ ਕੋਟ ਕੋਟ ਲਖ ਧਾਵੈ ਇੱਕ ਤਿਲ ਤਾਂ ਕਾ ਮਹਿਲ ਨਾ ਪਾਵੈ

ਸਾਈਂ ਮੇਰਾ ਚੰਗਾ ਕੀਤਾ ਨਾਹੇ ਤਾਂ ਹਮ ਭੀ ਲੱਜਾਂ ਆ।

ਜਿੰਨਾ ਨੈਣ ਨੀਂਦਰਾ ਬੁਲੇ ਤਿੰਨਾ ਮਿਲਣ ਕੁਆ ਬੇਸੁਮਾਰ ਅਥਾ ਅਗਣਤ ਅਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ।

0: जित प्रभ मिला रहाओ,
1: जिस पावन शब्द का पाठ आप संगत ने बड़े प्यार सत्कार दे नाल मानयोग भाई साहब होरां पासों सरवण किया है, ये पावन बचन गुरु अर्जन साहिब जी के मुखारबिन तो उच्चारण किए हुए वड़हंस राग दे अंदर गुरु ग्रंथ साहब जी के पावन अंग 562 के उपर शोभायमान है। जो पावन बचन अज गुरु साहब ने बख्शे ने इन्हां जी 8 शब्द इको प्रकरण दे ने। घर पहले दे सरलेख हेठ 8 शब्द ने और 8 शब्द इको प्रकरण दे ने, जिहदे विच गुरु साहब ने अकाल पुरख परमेश्वर नूं मिलण दे लई जिहड़ी तांग है ਉਹ ਤਾਂਘ ਦੱਸਦੇ ਉਹ ਉਤੇਜਨਾ ਦੱਸਦੇ ਨੇ। ਪਰ ਨਾਲ ਨਾਲ ਗੁਰੂ ਸਾਹਿਬ ਨੇ ਇਹ ਵੀ ਦੱਸਿਆ ਵੀ ਗੁਰੂ ਤੋਂ ਬਿਨਾਂ ਫਿਰ ਕੋਈ ਮਿਲਾ ਨਹੀਂ ਸਕਦਾ, ਗੁਰੂ ਤੋਂ ਬਿਨਾਂ ਤੇਰੀ ਇਸ ਉਤੇਜਨਾ ਨੂੰ ਕੋਈ ਪੂਰਿਆ ਨਹੀਂ ਕਰ ਸਕਦਾ। ਗੁਰੂ ਇਸ ਤਾਂਘ ਨੂੰ ਇਸ ਇੱਛਾ ਨੂੰ ਸੰਪੰਨ ਕਰਦਾ ਹੈ। ਸਤਿਗੁਰੂ ਜੀ ਨੇ ਸ਼ਬਦ ਦੇ ਵਿੱਚ ਪਹਿਲਾਂ ਰਹਾਉ ਦੀ ਪੰਗਤੀ ਜੋ ਉਚਾਰੀ ਉਹਦੇ ਵਿੱਚ ਗੁਰੂ ਸਾਹਿਬ ਕਹਿ ਰਹੇ ਕਹਿੰਦੇ ਸੁਹਾਵੀ ਕੌਣ ਸੋ ਵੇਲਾ ਜਿੱਤ ਪ੍ਰਭ ਮੇਲਾ। ਜੇ ਅੱਖਰੀ ਅਰਥ ਕਰੀਏ ਤਾਂ ਬਣਦਾ ਵੀ ਉਹ ਕਿਹੜਾ ਸੁਹਾਵਾ ਵੇਲਾ ਹੈ ਜਦੋਂ ਅਕਾਲ ਪੁਰਖ ਪਰਮੇਸ਼ਵਰ ਨਾਲ ਮਿਲਾਪ ਹੋਵੇ, ਮੇਲ ਹੋਵੇ, ਰਹਾਓ। ਹੁਣ ਸਤਿਗੁਰੂ ਦੀ ਬਾਣੀ ਪੜ੍ਹੋ, ਮਲਕ ਪਾਤਸ਼ਾਹ ਬਾਣੀ 'ਚ ਜ਼ਿਕਰ ਕਰਦੇ ਨੇ ਧੰਨ ਸੋ ਵੇਲਾ ਜਿੱਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਉਹ ਉਹੀ ਵੇਲਾ ਧੰਨ ਹੈ ਜਦੋਂ ਉਹਦੇ ਦਰਸ਼ਨ ਕਰੀਏ। ਹੁਣ ਗੁਰੂ ਸਾਹਿਬ ਨੇ ਤਾਂ ਇੱਕ ਸਵਾਲ ਕੀਤਾ ਵੀ ਉਹ ਕਿਹੜਾ ਵੇਲਾ ਜਦੋਂ ਪ੍ਰਭੂ ਨਾਲ ਮਿਲਾਪ ਹੋਵੇ, ਅਤੇ ਮਾਲਕ ਪਾਤਸ਼ਾਹ ਜੀ ਨੇ ਬਾਣੀ 'ਚ ਜ਼ਿਕਰ ਕਰਦਿਆਂ ਕਿਹਾ ਕਹਿੰਦੇ ਭਾਈ ਉਹ ਦਿਨ ਉਹ ਸਮਾਂ ਉਹ ਵੇਲਾ ਜਦੋਂ ਪ੍ਰਭੂ ਚੇਤੇ ਆਵੇ, ਅਕਾਲ ਪੁਰਖ ਚੇਤੇ ਆਵੇ, ਉਹੀ ਵੇਲਾ ਹੈ ਜਿਹੜਾ ਭਲਾ ਬਣ ਜਾਂਦਾ ਹੈ, ਜਿਹੜਾ ਭਲਾ ਬਣ ਜਾਂਦਾ ਹੈ। ਮਾਹ ਦਿਵਸ ਮੂਰਤ ਭਲੇ ਜਾ ਕਉ ਨਦਰ ਕਰੇ, ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ। ਮਾਹ ਮਹੀਨਾ ਦਿਵਸ ਦਿਨ ਮੂਰਤ ਜਿਹੜਾ ਵੇਲਾ ਚੱਲ ਰਿਹਾ, ਭਲੇ ਭਲੇ ਨੇ, ਜਾ ਕੋ ਨਦਰ ਕਰੇ, ਜਿਸ ਉੱਤੇ ਉਹ ਬਖਸ਼ਿਸ਼ ਦੀ ਨਦਰ ਕਰੇ, ਮਿਹਰ ਦੀ ਨਦਰ ਕਰੇ, ਫਿਰ ਨਾਨਕ ਮੰਗੈ ਦਰਸ ਦਾਨ। ਕਹਿੰਦੇ ਫਿਰ ਮੰਗ ਕੀ ਰਹੇ ਹਾਂ? ਦਰਸ ਦਾਨ, ਦਰਸ਼ਨਾਂ ਦਾ ਦਾਨ, ਕਿਰਪਾ ਕਰੋ ਹਰੀ। ਹੇ ਅਕਾਲ ਪੁਰਖ ਜੀਓ, ਤੁਸੀਂ ਸਾਡੇ 'ਤੇ ਕਿਰਪਾ ਕਰੋ। ਮਤਲਬ ਜੇ ਤੁਹਾਡੇ ਦਰਸ਼ਨ ਹੋਣ ਤਾਂ ਮੇਰੇ ਲਈ ਮਹੀਨਾ ਵੀ ਚੰਗਾ, ਜੇ ਤੁਹਾਡੇ ਦਰਸ਼ਨ ਹੋਣ ਮੇਰੇ ਲਈ ਦਿਨ ਵੀ ਚੰਗਾ, ਜੇ ਤੁਹਾਡੇ ਦਰਸ਼ਨ ਹੋਣ ਮੇਰੇ ਲਈ ਤਾਂ ਫਿਰ ਹਰ ਪਲ ਵੀ ਚੰਗਾ, ਮਹੂਰਤ ਵੀ ਚੰਗਾ, ਕੋਈ ਮਾੜਾ ਸਮਾਂ ਵੇਲਾ ਨਹੀਂ ਹੋ ਸਕਦਾ। ਫਿਰ ਇੱਕ ਬਚਨ ਹੋਰ ਚੇਤਾ ਕਰੋ, ਕਬੀਰ ਏਕ ਘੜੀ ਆਧੀ ਘੜੀ ਆਧੀ ਹੂੰ ਤੇ ਆਦਿ ਭਗਤਨ ਸੇਤੀ ਗੋਸਟੇ ਜੋ ਕੀਨੋ ਸੋ ਲਾਭ। ਹੁਣ ਇਹ ਭਾਵ ਇਹਦਾ ਜਦੋਂ ਆਪਾਂ ਕਰਾਂਗੇ ਨਾ ਜੀ ਪਾਵਰ, ਤਾਂ ਉਹ ਇਸੇ ਰੂਪ ਵਿੱਚ ਹੀ ਵੀ ਮੈਂ ਖਾਸ ਵੇਲਾ ਲੱਭਣਾ ਨਹੀਂ ਹੈ, ਵੀ ਉਹ ਵੇਲਾ ਆਏਗਾ ਮੈਂ ਫੇਰ ਉਸ ਵੇਲੇ ਵਿੱਚ ਰੱਬ ਨੂੰ ਮਿਲਾਂ। ਮੈਂ ਆਪਣੇ ਹਰ ਵੇਲੇ ਨੂੰ ਚੰਗਾ ਬਣਾਉਣਾ, ਮੇਰਾ ਹਰ ਪਲ ਚੰਗਾ ਹੋਵੇ, ਹਰ ਦਿਨ ਚੰਗਾ ਹੋਵੇ, ਹਰ ਮਹੂਰਤ ਚੰਗਾ ਹੋਵੇ, ਹਰ ਮਹੀਨਾ ਚੰਗਾ ਹੋਵੇ, ਹਰ ਵਾਰ ਮੇਰੇ ਲਈ ਚੰਗਾ ਹੋਵੇ। ਪਰ ਉਹ ਤਾਂ ਹੋਏਗਾ, ਗੁਰੂ ਸਾਹਿਬ ਕਹਿੰਦੇ, ਜੇ ਉਹਦਾ ਚਿੰਤਨ ਤੇਰੇ ਕੋਲ ਆਏਗਾ। ਸਮਾਂ ਵੇਲਾ ਵੇਖ ਕੇ ਚਿੰਤਨ ਨਹੀਂ ਕਰਨਾ, ਚਿੰਤਨ ਕਰਦਿਆਂ ਹੋਇਆਂ ਸਮੇਂ ਵੇਲੇ ਨੂੰ ਚੰਗਾ ਬਣਾ ਲੈਣਾ ਵੀ ਚੰਗਾ ਸਮਾਂ ਆਏਗਾ ਫਿਰ ਅਸੀਂ ਰੱਬ ਨੂੰ ਚੇਤੇ ਕਰਾਂਗੇ, ਚੰਗਾ ਦਿਨ ਆਏਗਾ ਫਿਰ ਅਸੀਂ ਰੱਬ ਨਾਲ ਜੁੜਾਂਗੇ, ਚੰਗਾ ਵੇਲਾ ਆਏਗਾ ਫਿਰ ਰੱਬ ਦੀ ਯਾਦ ਵਿੱਚ ਬੈਠਾਂਗੇ, ਜੇ ਆਹ ਸਮਾਂ ਬਣੇਗਾ ਫਿਰ ਅਸੀਂ ਉਹਦੀ ਬਾਣੀ ਨਾਲ ਜੁੜਾਂਗੇ। ਇਹ ਨਹੀਂ, ਉਹਦੀ ਬਾਣੀ ਨਾਲ ਜੁੜਨਾ, ਉਹਦੇ ਚਿੰਤਨ ਵਿੱਚ ਜੁੜਨਾ, ਉਹਦੇ ਚਿੰਤਨ ਵਿੱਚ ਜੁੜਿਆਂ, ਉਹਦੀ ਬੰਦਗੀ ਵਿੱਚ ਜੁੜਿਆਂ, ਉਹਦੀ ਬਾਣੀ ਨਾਲ ਜੁੜਿਆਂ, ਮੇਰੇ ਲਈ ਮੇਰਾ ਹਰ ਵੇਲਾ ਚੰਗਾ ਬਣ ਜਾਣਾ, ਹਰ ਵੇਲਾ ਚੰਗਾ ਬਣ ਜਾਣਾ। ਜਿਵੇਂ ਆਪਾਂ ਪਾਵਨ ਬਚਨ ਪੜ੍ਹਿਆ ਨਾ ਗੁਰੂ ਸਾਹਿਬ ਦਾ, ਇੱਕ ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਔਰ ਹਾਰ। ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਦੀ ਨਾਮ ਦਾ ਹਾਰ ਪਰੋ ਲਿਆ, ਨਾਮ ਦਾ ਨਾ ਬੰਦਗੀ ਦਾ ਹਾਰ ਪਾ ਲਿਆ, ਉਹਨਾਂ ਲਈ ਇਹ ਜਿਹੜਾ ਸਾਵਣ ਦਾ ਮਹੀਨਾ ਗੁਰੂ ਸਾਹਿਬ ਕਹਿੰਦੇ ਸੁਹਾਗਣੀ, ਸੋਹਣਾ ਸੁਹਾਵਾ ਬਣ ਜਾਂਦਾ। ਅਤੇ ਜਿਵੇਂ ਫਿਰ ਇੱਕ ਬਚਨ ਪੜ੍ਹੋ, ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ। ਜੇਠ ਰੰਗੀਲਾ ਤਿਸ ਧਣੀ, ਉਹਦੇ ਲਈ ਰੰਗੀਲਾ ਬਣ ਗਿਆ, ਸੋਹਣਾ ਬਣ ਗਿਆ। ਹੁਣ ਸਾਰੇ ਇਹ ਪਾਵਨ ਬਚਨ ਗੁਰੂ ਅਰਜਨ ਸਾਹਿਬ ਦੇ ਨੇ ਜੀ, ਬਾਰਾਂ ਮਾਹ ਦੀ ਪਾਵਨ ਬਾਣੀ ਆਪਾਂ ਪੜ੍ਹਦੇ ਹਾਂ। ਵੈਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰ ਸੋਏ, ਵੈਸਾਖ ਦਾ ਮਹੀਨਾ ਸੋਹਣਾ ਬਣ ਗਿਆ। ਜੇਠ ਰੰਗੀਲਾ ਤਿਸ ਧਣੀ, ਜੇਠ ਦਾ ਮਹੀਨਾ ਵੀ ਰੰਗੀਲਾ ਸੋਹਣਾ ਬਣ ਗਿਆ। ਅਸਾੜ ਸੁਹੰਦਾ ਤਿਸ ਲੱਗੈ, ਅਸਾੜ ਦਾ ਮਹੀਨਾ ਵੀ ਸੋਹਣਾ ਬਣ ਗਿਆ। ਫਿਰ ਸਾਵਣ ਤਿੰਨਾ ਸੁਹਾਗਣੀ, ਸੁਹਾਵਣ ਸਾਵਣ ਦਾ ਮਹੀਨਾ ਵੀ ਉਹਨਾਂ ਸੁਹਾਗਣ ਇਸਤਰੀਆਂ ਵਾਸਤੇ ਸੁਹਾਵਾ ਬਣ ਗਿਆ। ਫਿਰ ਇਸੇ ਤਰ੍ਹਾਂ ਸੇ ਭਾਦੋਂ ਨਰਕ ਨਾ ਪਾਈ ਹੈ ਗੁਰ ਰੱਖਣ ਵਾਲਾ, ਹੇ ਹਰ ਵੇਲਾ ਹਰ ਪਲ ਹਰ ਮਹੀਨਾ ਚੰਗਾ। ਫਿਰ ਇਸੇ ਬਾਣੀ ਦੀ ਸੰਪੂਰਨਤਾ ਜਾ ਕੇ ਤੇ ਜਾ ਕੇ ਕਹਿ ਰਹੇ ਨਾ, ਮਾਂ ਦਿਵਸ ਮੂਹਰਤ ਭਲੇ ਜਾ ਕੋ ਨਦਰ ਕਰੇ, ਨਾਨਕ ਮੰਗੈ ਦਰਸ਼ ਦਾਨ ਕਿਰਪਾ ਕਰੋ ਹਰੇ। ਵੀ ਜਿਨ੍ਹਾਂ ਉੱਤੇ ਉਹ ਕਿਰਪਾ ਕਰ ਦਿੰਦਾ, ਉਹ ਵੇਲਾ ਉਸ ਉਹ ਪਲ ਉਹ ਘੜੀ ਹਰ ਸੁਲੱਖਣੀ ਬਣ ਜਾਂਦੀ ਹੈ ਜੀ। ਸਮਾਂ ਕਦੇ ਚੰਗਾ ਜਾਂ ਮਾੜਾ ਨਹੀਂ ਹੁੰਦਾ, ਮਨੁੱਖ ਦੇ ਕਰਮ ਨੇ

ਅਨੁਸਾਰੀ ਨਾ ਹੋਣ, ਸਾਡੇ ਖਿਲਾਫ ਹੋਣ, ਫਿਰ ਸਾਨੂੰ ਲੱਗਦਾ ਵੀ ਹੁਣ ਸਮਾਂ ਸਾਡਾ ਮਾੜਾ ਹੀ ਚੱਲੀ ਜਾਂਦਾ। ਅਤੇ ਜੇ ਹਾਲਾਤ ਸਾਡੇ ਅਨੁਕੂਲ ਬਣ ਜਾਣ ਵੀ ਮੇਰਾ ਜਿੱਦਾਂ ਚਾਹੁੰਦਾ ਉੱਦਾਂ ਹੀ ਬਣੀ ਜਾਵੇ, ਜਿੱਦਾਂ ਚਾਹੁੰਦਾ ਉੱਦਾਂ ਹੀ ਹੋਈ ਜਾਵੇ, ਫਿਰ ਮੈਂ ਕਹਿੰਦਾ ਵੀ ਸਮਾਂ ਮੇਰਾ ਬੜਾ ਵਧੀਆ ਚੱਲ ਰਿਹਾ। ਆਹੀ ਫਰਕ ਹੈ ਜੀ, ਜਦੋਂ ਕਰਮਾਂ ਦੇ ਆਧਾਰ ਉੱਤੇ ਨਿਬੇੜਾ ਹੁੰਦਾ, ਸਮਾਂ ਚੰਗਾ ਮਾੜਾ ਨਹੀਂ ਹੁੰਦਾ, ਦਿਨ ਵਾਰ ਚੰਗਾ ਮਾੜਾ ਨਹੀਂ ਹੁੰਦਾ, ਪਲ ਕੋਈ ਚੰਗਾ ਮਾੜਾ ਨਹੀਂ ਹੁੰਦਾ, ਮੂਰਤ ਕੋਈ ਚੰਗਾ ਮਾੜਾ ਨਹੀਂ ਹੁੰਦਾ। ਗੱਲ ਹੈ ਮਨੁੱਖ ਦੇ ਕਰਮ ਜਿਹੜੇ ਨੇ ਉਹਨਾਂ ਉੱਤੇ ਕਿਸ ਤਰ੍ਹਾਂ ਦੇ ਹਾਲਾਤ ਅਤੇ ਸਮਾਂ ਜਿਹੜਾ ਉਹ ਨਿਰਭਰ ਕਰ ਰਿਹਾ ਕਰਮਾਂ ਦੇ ਆਧਾਰ 'ਤੇ। ਹੁਣ ਸੁਭਾਵਿਕ ਜਿਹੀ ਗੱਲ ਹੈ ਜੀ, ਜਿਹੜਾ ਬੰਦਾ ਭਲਾ ਕਰ ਰਿਹਾ ਹਰ ਵੇਲੇ ਭਲਾਈ ਦੇ ਕਰਮਾਂ ਵਿੱਚ ਲੱਗਾ ਹੋਇਆ, ਅਤੇ ਸੁਭਾਵਿਕ ਜਿਹੀ ਗੱਲ ਹੈ ਵੀ ਚੰਗਾ ਕਰਮ ਕਰੋ ਚੰਗਾ ਪਾਵਾਂਗੇ, ਉਹ ਤਾਂ ਕਹਿ ਹੀ ਨਹੀਂ ਸਕਦਾ ਵੀ ਮੇਰਾ ਸਮਾਂ ਮਾੜਾ ਚੱਲ ਰਿਹਾ। ਅਤੇ ਜਿਹੜਾ ਹੁਣ ਦਿਨ ਰਾਤ ਹੁਣ ਮੰਨ ਲਓ ਚੋਰ ਚੋਰੀ ਕਰੀ ਜਾਂਦਾ ਉਹ ਰੋਜ਼ ਬਚ ਜਾਂਦਾ, ਰੋਜ਼ ਬਚ ਜਾਂਦਾ। ਅਤੇ ਜਦੋਂ ਬਚ ਜਾਂਦਾ ਉਦੋਂ ਕਹਿੰਦਾ ਮੇਰਾ ਬੜਾ ਸਮਾਂ ਵਧੀਆ ਚੱਲ ਰਿਹਾ, ਵੀ ਮੈਂ ਚੋਰੀ ਕਰੀ ਵੀ ਜਾਂਦਾ ਤਾਂ ਵੀ ਨਹੀਂ ਬੜਾ ਸਮਾਂ ਬੜਾ ਵਧੀਆ ਚੱਲ ਰਿਹਾ। ਹੁਣ ਉਹਨੇ ਤਾਂ ਕਹਿਣਾ ਹੀ ਹੈ ਵੀ ਸਮਾਂ ਵਧੀਆ ਚੱਲ ਰਿਹਾ ਕਿਉਂਕਿ ਫੜਿਆ ਨਹੀਂ ਜਾਂਦਾ। ਪਰ ਸੱਚ ਤਾਂ ਇਹ ਹੈ ਨਾ ਵੀ ਜਿੱਦਣ ਫੜਿਆ ਗਿਆ ਉੱਦਣ ਸਾਰੀਆਂ ਅਗਲੀਆਂ ਪਿਛਲੀਆਂ ਜਿੰਨੀਆਂ ਕੀਤੀਆਂ ਅਗਲਿਆਂ ਸਾਰੀਆਂ ਮਨਾ ਲੈਣੀਆਂ। ਹੁਣ ਜਿੱਦਣ ਉਹ ਫੜਿਆ ਜਾਵੇ ਉੱਦਣ ਕੀ ਆਖੇਗਾ ਵੀ ਸਮਾਂ ਮਾੜਾ? ਨਹੀਂ, ਸਮਾਂ ਨਹੀਂ ਮਾੜਾ, ਉਹਦਾ ਕਰਮ ਮਾੜਾ ਹੈ। ਉਹ ਚੋਰੀ ਕਰ ਰਿਹਾ, ਉਹਦਾ ਕਰਮ ਮਾੜਾ ਹੈ, ਸਮਾਂ ਮਾੜਾ ਨਹੀਂ ਹੈ। ਹੁਣ ਚੋਰੀ ਕਰਨ ਵਾਲੇ ਦਾ ਨਤੀਜਾ ਤਾਂ ਇਹ ਹੀ ਹੈ ਨਾ ਵੀ ਇੱਕ ਦਿਨ ਫੜਿਆ ਜਾਏਗਾ। ਅਤੇ ਜਿੱਦਣ ਫੜਿਆ ਗਿਆ ਭਾਈ ਸੱਜਣਾ, ਉੱਦਣ ਤੂੰ ਭਾਵੇਂ ਸਮੇਂ ਨੂੰ ਲੱਖ ਕੋਸੀ ਜਾ ਵੀ ਅੱਜ ਦਿਨ ਮਾੜਾ ਸੀ, ਅੱਜ ਸਮਾਂ ਮਾੜਾ ਸੀ, ਮੈਂ ਅੱਜ ਤਾਂ ਫੜਿਆ, ਨਹੀਂ, ਇੱਕ ਦੇ ਇੱਕ ਨਾ ਇੱਕ ਦਿਨ ਉਸ ਕਰਮ ਦਾ ਨਤੀਜਾ ਹੈ ਵੀ ਭਾਈ ਪਾਜ ਤੇਰਾ ਉੱਗੜਨਾ ਹੈ, ਤੇਰਾ ਪਾਜ ਉੱਗੜੇਗਾ, ਇਹ ਨਤੀਜਾ ਹੈ। ਹੁਣ ਮਨੁੱਖ ਭਾਵੇਂ ਲੱਖ ਸਮੇਂ ਦੀਆਂ ਵੰਡੀਆਂ ਕਰੀ ਚੱਲੇ, ਗੁਰੂ ਸਾਹਿਬ ਜੀ ਨੇ ਸਾਨੂੰ ਇਹੀ ਸਮਝਾਇਆ ਨਾ ਵੀ ਕੋਈ ਵਾਰ ਕੋਈ ਦਿਨ ਕੋਈ ਸਮਾਂ ਕੋਈ ਪਲ ਮਾੜਾ ਨਹੀਂ ਹੈ, ਰੱਬ ਚੇਤੇ ਹੋਵੇ ਬਸ। ਫਿਰ ਇੱਕ ਵਚਨ ਚੇਤਾ ਕਰੋ, ਸ਼ਗਨ ਅਪ ਸ਼ਗਨ ਤਿਸ ਕੌ ਲੱਗੈ ਜਿਸ ਚੀਤ ਨਾ ਆਵੇ। ਆ ਹੁਣ ਸ਼ਗਨ ਦਾ ਵੇਲਾ ਚੰਗਾ ਹੈ, ਆ ਅਪ ਸ਼ਗਨ ਦਾ ਵੇਲਾ ਹੈ, ਜਾਂ ਆ ਸ਼ਗਨ ਹੋ ਗਿਆ ਚੰਗਾ ਕੰਮ ਹੋਇਆ, ਆ ਅਪ ਸ਼ਗਨ ਹੋ ਗਿਆ। ਮਾਲਕ ਕਹਿੰਦੇ ਲੱਗਦੇ ਪਤਾ ਕਿੰਨਾ ਨੂੰ ਹੈ? ਜਿਸ ਚੀਤ ਨਾ ਆਵੇ, ਜਿਹਨੂੰ ਚੇਤੇ ਨਹੀਂ ਆਉਂਦਾ। ਅਤੇ ਜਿਹਨੂੰ ਚੇਤੇ ਵਿੱਚ ਹੈ ਉਹਦੇ ਲਈ ਸਮਾਂ ਮਾੜਾ ਕਿਵੇਂ ਹੋ ਸਕਦਾ ਜੀ? ਉਹਦੇ ਲਈ ਸ਼ਗਨ ਅਪਸ਼ਗਨ ਕਿਵੇਂ ਹੋ ਸਕਦਾ? ਉਹਦੇ ਲਈ ਤਾਂ ਰੱਬ ਦਾ ਬਣਾਇਆ ਵੇਲਾ ਹੈ, ਔਰ ਰੱਬ ਦੀ ਰਜ਼ਾ ਵਿੱਚ ਉਹ ਰਹਿ ਰਿਹਾ। ਹਰ ਸਮਾਂ ਬਣਾਉਂਦਾ ਕੌਣ ਹੈ? ਮਨੁੱਖ ਨੂੰ ਸਮਾਂ ਬਖਸ਼ਦਾ ਕੌਣ ਹੈ? ਅਤੇ ਸਾਡਾ ਜਵਾਬ ਪਰਮਾਤਮਾ ਹੀ ਹੋਇਆ। ਸਮਾਂ ਬਣਾਇਆ ਪਰਮਾਤਮਾ ਨੇ, ਮਨੁੱਖ ਨੂੰ ਬਖਸ਼ਿਆ ਕਿੰਨੇ? ਪਰਮਾਤਮਾ ਨੇ। ਰੱਬ ਦੀ ਬਖਸ਼ੀ ਕੋਈ ਚੀਜ਼ ਮਾੜੀ ਹੋ ਸਕਦੀ ਹੈ? ਰੱਬ ਦੀ ਬਖਸ਼ੀ ਹੋਈ ਕੋਈ ਵੀ ਵਸਤੂ ਹੋਵੇ ਮਾੜੀ ਹੋ ਸਕਦੀ ਹੈ? ਜੇ ਰੱਬ ਦੀ ਬਖਸ਼ੀ ਹਰ ਵਸਤੂ ਸਾਨੂੰ ਚੰਗੀ ਲੱਗਦੀ ਹੈ, ਫਿਰ ਰੱਬ ਦਾ ਬਖਸ਼ਿਆ ਸਮਾਂ ਮਾੜਾ ਕਿਵੇਂ ਹੋ ਸਕਦਾ? ਕਿਸੇ ਹੋਰ ਕੋਲੋਂ ਤਾਂ ਨਹੀਂ ਲੈ ਕੇ ਆਉਂਦਾ, ਮਨੁੱਖ ਕੋਲੋਂ ਲਿਆਂਦਾ ਹੋਵੇ। ਹੋ ਸਕਦਾ ਮਨੁੱਖ ਨੇ ਆਪਣੇ ਮਨ ਦੇ ਵਿੱਚ ਈਰਖਾ ਰੱਖੀ ਹੋਵੇ, ਮਨੁੱਖ ਨੇ ਆਪਣੇ ਮਨ ਦੇ ਅੰਦਰ ਦਵੈਤ ਭਾਵਨਾ ਰੱਖੀ ਹੋਵੇ, ਤਾਂ ਉਹਨੇ ਆਖਿਆ ਹੋਵੇ ਮਾੜੀ ਇਹਨੂੰ ਦੇ ਦਿਓ ਚੰਗੀ ਆਪ ਰੱਖ ਲਓ। ਫਿਰ ਤਾਂ ਸੋਚ ਸਕਦੇ ਹਾਂ ਵੀ ਬੰਦੇ ਨੇ ਮਾੜੀ ਚੀਜ਼ ਮੈਨੂੰ ਦੇ ਤੀ ਆਪ ਅਤੇ ਚੰਗੀ ਆਪਦੇ ਕੋਲ ਰੱਖ ਲਈ। ਫਿਰ ਤਾਂ ਆਪਾਂ ਕਹਿ ਸਕਦੇ ਹਾਂ ਵੀ ਬੰਦੇ ਨੇ ਮਾੜਾ ਸਮਾਂ ਮੈਨੂੰ ਦਿੱਤਾ ਅਤੇ ਚੰਗਾ ਆਪ ਰੱਖ ਲਿਆ। ਹੁਣ ਅਕਾਲ ਪੁਰਖ ਤਾਂ ਦਵੈਤ ਭਾਵਨਾ ਨਹੀਂ ਨਾ ਰੱਖਦਾ, ਅਕਾਲ ਪੁਰਖ ਤਾਂ ਕੋਈ ਵੈਰ ਭਾਵਨਾ ਨਹੀਂ ਰੱਖਦਾ, ਕੋਈ ਦਵੈਤ ਭਾਵਨਾ ਨਹੀਂ ਰੱਖਦਾ, ਅਤੇ ਇਹ ਕਿਵੇਂ ਹੋ ਸਕਦਾ ਵੀ ਰੱਬ ਸਾਨੂੰ ਮਾੜਾ ਸਮਾਂ ਦੇ ਕੇ ਅਤੇ ਆਪ ਚੰਗਾ ਰੱਖ ਲਏ? ਰਹੀ ਗੱਲ ਸਮਾਂ ਚੰਗਾ ਰੱਖਣ ਦੀ, ਅਕਾਲ ਪੁਰਖ ਪਰਮੇਸ਼ਰ ਦਾ ਸਮਾਂ ਮਾੜਾ ਹੋਊ ਜੇ ਆਪਾਂ ਕਹੀਏ ਵੀ ਸਮਾਂ ਮਾੜਾ ਵੀ ਹੁੰਦਾ, ਰੱਬ ਦਾ ਸਮਾਂ ਮਾੜਾ ਕਿਵੇਂ ਹੋਏਗਾ? ਕਿਉਂਕਿ ਸਮੇਂ ਨੂੰ ਬਣਾਉਣ ਵਾਲਾ ਉਹ ਆਪ ਹੈ, ਅਤੇ ਜਿਹੜਾ ਸਮੇਂ ਨੂੰ ਬਣਾਉਣ ਵਾਲਾ ਉਹਦੇ ਲਈ ਸਮਾਂ ਮਾੜਾ ਹੋ ਸਕਦਾ? ਜਿਵੇਂ ਕੋਈ ਵੀ ਕਿਸੇ ਤਰ੍ਹਾਂ ਦਾ ਕਾਰੀਗਰ ਹੈ, ਗੁਣੀ ਜਨ ਕਹਿ ਲਓ, ਕਿਸੇ ਵੀ ਤਰ੍ਹਾਂ ਦਾ ਹੱਥੀਂ, ਉਹਦੇ ਕੋਲ ਗੁਣ ਬਹੁਤ ਹੈ, ਉਹਦੇ ਹੱਥਾਂ ਵਿੱਚ ਗੁਣ ਬਹੁਤ ਹੈ। ਜੇ ਆਪਾਂ ਸੌਖੇ ਜਿਹੇ ਸ਼ਬਦਾਂ 'ਚ ਕਹੀਏ ਤਾਂ ਇੱਕ ਚਿੱਤਰਕਾਰ ਕਹਿ ਲਓ, ਚਿੱਤਰਕਾਰ ਚਿੱਤਰਕਾਰੀ ਕਰਦਾ, ਉਹਨੇ ਤਸਵੀਰ ਬਣਾਈ, ਉਹ ਤਸਵੀਰ ਬਣੇ ਚੰਗੀ, ਉਹ ਵੇਖਣ ਵਾਲਾ ਕਵੇ ਭਾਈ ਮਾੜੀ ਹੈ,

ਕਦੇ ਵੇਖਿਆ ਵੀ ਬਣਾਉਣ ਵਾਲੇ ਨੇ ਕਿਹਾ ਹੋਵੇ ਤਸਵੀਰ ਮਾੜੀ ਬਣੀ ਹੈ। ਉਹ ਇਹ ਕਹਿੰਦਾ ਵੀ ਮੈਂ ਤਸਵੀਰ ਚੰਗੀ ਬਣਾਈ ਹੈ, ਇਹਦੀ ਜਿਹਨੂੰ ਪਰਖ ਹੋਏਗੀ ਮੇਰੇ ਕੋਲੋਂ ਉਹ ਲੈ ਕੇ ਜਾਏਗਾ। ਵੇਖਣ ਵਾਲੇ ਦਾ ਨਜ਼ਰੀਆ ਚੰਗਾ ਹੋਣਾ ਚਾਹੀਦਾ, ਬਣਾਉਣ ਵਾਲੇ ਨੇ ਤਾਂ ਚੰਗੀ ਬਣਾਈ ਹੈ। ਸਮਾਂ ਬਿਲਕੁਲ ਇਸੇ ਤਰ੍ਹਾਂ ਦਾ ਜੀ, ਅਕਾਲ ਪੁਰਖ ਸਮੇਂ ਦਾ ਚਿੱਤਰਕਾਰ ਹੈ, ਅਕਾਲ ਪੁਰਖ ਸਮੇਂ ਨੂੰ ਬਣਾਉਣ ਵਾਲਾ ਹੈ। ਔਰ ਉਹਨੇ ਕੋਈ ਵੀ ਸਮਾਂ ਕੋਈ ਪਲ ਉਹਨੇ ਮਾੜਾ ਨਹੀਂ ਬਣਾਇਆ, ਉਹਨੇ ਜਿਹੜਾ ਪਲ ਵੀ ਸਿਰਜਿਆ ਚੰਗਾ ਸਿਰਜਿਆ। ਅਸੀਂ ਸਮੇਂ ਨੂੰ ਆਪਣੀ ਨਜ਼ਰ ਨਾਲ ਵੇਖਦੇ ਹਾਂ, ਜਦੋਂ ਅਸੀਂ ਸਮੇਂ ਨੂੰ ਆਪਣੀ ਨਜ਼ਰ ਨਾਲ ਵੇਖਦੇ ਹਾਂ, ਜਿਵੇਂ ਇੱਕ ਚਿੱਤਰ ਨੂੰ ਵੇਖਣ ਵਾਲਾ ਇੱਕ ਚੰਗਾ ਵੀ ਕਹੀ ਜਾਂਦਾ ਅਤੇ ਇੱਕ ਮਾੜਾ ਵੀ ਕਹੀ ਜਾਂਦਾ, ਇੱਦਾਂ ਹੀ ਨਜ਼ਰੀਆ ਸਾਡਾ, ਇੱਕ ਵੇਖਣ ਵਾਲਾ ਸਮੇਂ ਨੂੰ ਚੰਗਾ ਕਹੀ ਜਾਂਦਾ, ਇੱਕ ਵੇਖਣ ਵਾਲਾ ਮਾੜਾ ਕਹੀ ਜਾਂਦਾ। ਨਾ ਚਿੱਤਰਕਾਰ ਮਾੜਾ, ਨਾ ਚਿੱਤਰਕਾਰ ਦਾ ਚਿੱਤਰਿਆ ਹੋਇਆ ਚਿੱਤਰ ਮਾੜਾ, ਤਸਵੀਰ ਮਾੜੀ ਹੈ, ਸਿਰਫ ਵੇਖਣ ਵਾਲੇ ਦਾ ਨਜ਼ਰੀਆ ਉਹਦੇ ਵਿੱਚ ਬਦਲਾਵ ਹੈ। ਜਿਹਦਾ ਤਾਂ ਨਜ਼ਰੀਆ ਚੰਗਾ, ਉਹ ਕਹਿੰਦਾ ਭਾਈ ਸੱਜਣਾ ਮੈਂ ਤੇਰੇ ਗੁਣ ਦੀ ਕਦਰ ਪਾਉਣਾ, ਮੈਂ ਤੇਰੀ ਇਸ ਚਿੱਤਰਕਾਰੀ ਦੀ ਕਦਰ ਪਾਉਣਾ, ਤੂੰ ਜਿਹੜੀ ਆ ਤਸਵੀਰ ਬਣਾਈ ਹੈ ਇਦੂ ਵੱਧ ਕੇ ਸੁੰਦਰ ਤਸਵੀਰ ਮੈਂ ਵੇਖੀ ਕੋਈ ਨਹੀਂ, ਤੂੰ ਬਹੁਤ ਸੋਹਣਾ ਚਿੱਤਰ ਚਿੱਤਰਿਆ ਹੈ। ਅਤੇ ਜਿਹਦਾ ਨਜ਼ਰੀਆ ਚੰਗਾ ਨਹੀਂ, ਉਹ ਕਹਿੰਦਾ ਲੈ ਇਹ ਵੀ ਕੋਈ ਪੇਂਟਿੰਗ ਹੈ, ਇਹ ਵੀ ਕੋਈ ਚਿੱਤਰ ਚਿੱਤਰਿਆ, ਤੂੰ ਤੈਨੂੰ ਤਾਂ ਤਸਵੀਰ ਬਣਾਉਣ ਦਾ ਸਲੀਕਾ ਹੀ ਆਣੀ, ਪਹਿਲੋਂ ਸਿੱਖ ਕੇ ਆ ਵੀ ਚਿੱਤਰਕਾਰੀ ਕਰੀ ਦੀ ਕਿਵੇਂ, ਉਹ ਬੜਾ ਕੁਛ ਆਖਦਾ। ਇਸੇ ਤਰ੍ਹਾਂ ਅਕਾਲ ਪੁਰਖ ਨਾਲ ਅਸੀਂ ਵਿਚਰਦੇ ਹਾਂ, ਆਮ ਸੰਸਾਰ ਵਿੱਚ ਰਹਿੰਦੇ ਲੋਕ ਵਿਚਰਦੇ ਨੇ। ਜਿਹੜਾ ਤਾਂ ਕਹਿੰਦਾ ਵੀ ਹਾਲਾਤ ਮੇਰੇ ਅਨੁਕੂਲ ਨੇ, ਉਹ ਕਹਿੰਦਾ ਰੱਬ ਨੇ ਸਮਾਂ ਬੜਾ ਵਧੀਆ ਬਖਸ਼ਿਆ, ਹਾਲਾਤ ਬੜੇ ਵਧੀਆ ਬਖਸ਼ੇ ਨੇ। ਅਤੇ ਜਿਹਨੂੰ ਲੱਗਦਾ ਵੀ ਸਮਾਂ ਹੁਣ ਮੇਰੇ ਅਨੁਕੂਲ ਨਹੀਂ, ਮੇਰੇ ਪ੍ਰਤੀਕੂਲ, ਉਹ ਕਹਿੰਦਾ ਰੱਬ ਨੇ ਤਾਂ ਸਮਾਂ ਹੀ ਬੜਾ ਮਾੜਾ ਲਿਆਂਦਾ ਹੋਇਆ, ਹਾਲਾਤ ਬੜੇ ਮਾੜੇ ਚੱਲ ਰਹੇ ਨੇ। ਉਹ ਚਿੱਤਰ ਉਹੀ ਹੈ, ਤਸਵੀਰ ਉਹੀ ਹੈ, ਸਿਰਫ ਵੇਖਣ ਵਾਲੇ ਦੋ ਜਣੇ ਹੋ ਜਾਂਦੇ ਨੇ, ਜਾਂ ਇਉਂ ਕਹਿ ਲਓ ਵੇਖਣ ਵਾਲੇ ਦੇ ਨਜ਼ਰੀਏ ਦੋ ਹੋ ਜਾਂਦੇ, ਇੱਕ ਚੰਗਾ ਅਤੇ ਇੱਕ ਮਾੜਾ। ਜਦੋਂ ਆਪਾਂ ਉਸੇ ਸਮੇਂ ਨੂੰ ਚੰਗੇ ਨਜ਼ਰੀਏ ਨਾਲ ਵੇਖਾਂਗੇ ਤਾਂ ਚੰਗਾ। ਇਸੇ ਲਈ ਵਿਦਵਾਨ ਪੁਰਸ਼ਾਂ ਵੱਲੋਂ ਸਮਝਾਉਂਦਿਆਂ ਇੱਕ ਮਤ ਦਿੱਤੀ ਜਾਂਦੀ ਹੈ, ਆਪਣੀ ਸੋਚ ਅਤੇ ਆਪਣੀ ਵਿਚਾਰ ਨੂੰ ਹਮੇਸ਼ਾ ਪੋਜ਼ਿਟਿਵ ਰੱਖੋ, ਥਿੰਕਿੰਗ ਹਮੇਸ਼ਾ, ਥੋਟਸ ਹਮੇਸ਼ਾ ਹਮੇਸ਼ਾ ਪੋਜ਼ਿਟਿਵ ਰੱਖੋ। ਜੇ ਸਾਡੀ ਸੋਚ ਅਤੇ ਸਾਡੀ ਵਿਚਾਰ ਪੋਜ਼ਿਟਿਵ ਚੰਗੀ ਹੋਏਗੀ ਤਾਂ ਚੇਤਾ ਰੱਖੋ ਸਮਾਂ ਸਾਡਾ ਕਦੇ ਵੀ ਮਾੜਾ ਨਹੀਂ ਹੋ ਸਕਦਾ। ਅਤੇ ਜੇ ਉਹੀ ਅਸੀਂ ਹਰ ਵੇਲੇ ਨੈਗੇਟਿਵਿਟੀ ਹੀ ਰੱਖਣੀ ਹੈ ਕੋਲੇ, ਮਾੜਾ ਹੀ ਸੋਚਣਾ, ਮਾੜਾ ਹੀ ਚਿਤਵਣਾ, ਸੋਚ ਵੀ ਮਾੜੀ, ਵਿਚਾਰ ਵੀ ਮਾੜੀ, ਤਾਂ ਤੁਸੀਂ ਦੱਸੋ ਵੀ ਅਸੀਂ ਚੰਗਾ ਕਿੱਥੋਂ ਕਰ ਲਾਂਗੇ। ਜਿਹੜੇ ਬੰਦੇ ਨੇ ਆਪਣੇ ਮਨ ਵਿੱਚ ਮਿੱਥ ਲਿਆ ਨਾ ਵੀ ਮੈਂ ਜਿੱਤ ਨਹੀਂ ਸਕਦਾ, ਉਹ ਅੱਡੀ ਚੋਟੀ ਦਾ ਜ਼ੋਰ ਲਾ ਲਿਓ, ਨਹੀਂ ਜਿੱਤ ਸਕਦਾ। ਅਤੇ ਜਿਹਨੇ ਮਿੱਥ ਲਿਆ ਨਾ ਵੀ ਮੰਜ਼ਿਲ ਮੇਰੀ ਹੈ, ਮੈਂ ਜਿੱਤਾਂਗਾ, ਹਾਲਾਤ ਕੁਛ ਮਰਜ਼ੀ ਕਹਿਣ, ਸਮਾਂ ਜੋ ਮਰਜ਼ੀ ਕਵੇ, ਮਿਹਨਤ ਕਰਨ ਵਾਲਾ ਕਦੇ ਹਾਲਾਤ 'ਤੇ ਸਮਾਂ ਵੇਖ ਕੇ ਰੁਕਿਆ ਥੋੜ੍ਹੀ ਕਰਦਾ, ਉਹ ਆਪਣੀ ਮਿਹਨਤ ਉੱਤੇ ਲਗਾਤਾਰ ਲੱਗਿਆ ਹੋਇਆ, ਉਹ ਆਪਣੀ ਮਿਹਨਤ ਦਿਨ ਰਾਤ ਕਰ ਰਿਹਾ, ਮੁਸ਼ਕਤ ਦਿਨ ਰਾਤ ਕਰ ਰਿਹਾ। ਉਹਨੇ ਇਹ ਨਹੀਂ ਵੇਖਿਆ ਹਾਲਾਤ ਅੱਜ ਚੰਗੇ ਨੇ ਮੈਂ ਮਿਹਨਤ ਵੱਧ ਕਰਾਂਗਾ, ਹਾਲਾਤ ਅੱਜ ਮਾੜੇ ਨੇ ਅੱਜ ਮੈਂ ਮਿਹਨਤ ਕਰਨੀ ਹੋਈ ਕੋਈ ਨਹੀਂ, ਉਹ ਇੱਕ ਲੈ ਵਿੱਚ ਤੁਰਿਆ ਜਾਂਦਾ ਹੈ, ਕਹਿੰਦਾ ਮਿਹਨਤ ਕਰਾਂਗਾ ਇੱਕ ਦਿਨ ਮੇਰੀ ਮੰਜ਼ਿਲ ਮੈਨੂੰ ਮਿਲੇਗੀ। ਔਰ ਉਹ ਸੱਚਮੁੱਚ ਆਪਣੀ ਮਿਹਨਤ ਦੇ ਸਦਕਾ ਆਪਣੀ ਮੰਜ਼ਿਲ ਤੱਕ ਪਹੁੰਚਦਾ। ਅਤੇ ਇੱਕ ਬੰਦਾ ਉਹ ਆ ਜਿਹੜਾ ਕਹਿੰਦਾ ਹਾਲਾਤ ਚੰਗੇ ਬਣਨਗੇ ਆਪਾਂ ਫਿਰ ਮਿਹਨਤ ਕਰਾਂਗੇ, ਉਹ ਹੱਥ 'ਤੇ ਹੱਥ ਰੱਖ ਕੇ ਬੈਠਾ, ਉਹਦੇ ਲਈ ਹਾਲਾਤ ਸਮਾਂ ਮਾਇਨੇ ਰੱਖਦਾ, ਉਹ ਮਿਹਨਤ ਉੱਤੇ ਵਿਸ਼ਵਾਸ ਨਹੀਂ ਰੱਖਦਾ। ਅਤੇ ਜਿਹਨੇ ਮਿਹਨਤ ਉੱਤੇ ਵਿਸ਼ਵਾਸ ਨਹੀਂ ਰੱਖੀ, ਚੇਤਾ ਰੱਖੋ, ਉਹ ਕਦੇ ਵੀ ਕਿਸੇ ਮੰਜ਼ਿਲ 'ਤੇ ਨਹੀਂ ਪਹੁੰਚ ਸਕਦਾ, ਉਹਨੂੰ ਹਮੇਸ਼ਾ ਹਾਰ ਹੀ ਮਿਲੇਗੀ, ਉਹ ਹਮੇਸ਼ਾ ਮੰਜ਼ਿਲ ਤੋਂ ਸੱਖਣਾ ਰਹੇਗਾ। ਇਸੇ ਤਰ੍ਹਾਂ ਸਮਾਂ ਅਤੇ ਹਾਲਾਤ ਚੰਗਾ ਜਾਂ ਮਾੜਾ ਨਹੀਂ, ਅਸੀਂ ਸਿਰਫ ਆਪਣੇ ਕਰਮਾਂ 'ਤੇ ਆਪਣੀ ਸੋਚ ਔਰ ਵਿਚਾਰ ਨੂੰ ਬਦਲਣਾ। ਜਦੋਂ ਸਾਡੇ ਕਰਮ ਤਬਦੀਲ ਹੋਣਗੇ, ਸਾਡਾ ਹਰ ਵੇਲਾ ਹਰ ਸਮਾਂ ਚੰਗਾ ਹੋਏਗਾ। ਜਦੋਂ ਸਾਡੀ ਸੋਚ ਅਸੀਂ ਵਿਚਾਰ ਨੂੰ ਬਦਲਾਂਗੇ, ਅਤੇ ਜਿਹੜੇ ਵੇਲੇ ਅਕਾਲ ਪੁਰਖ ਦੀ ਯਾਦ ਵਿੱਚ ਜੁੜ ਜਾਂਗੇ, ਉਹੀ ਵੇਲਾ ਸਾਡੇ ਲਈ ਚੰਗਾ ਬਣ ਜਾਣਾ। ਇਸ ਲਈ ਮਾਲਕ ਜੀ ਕਹਿੰਦੇ ਭਾਈ ਸੁਹਾਵੀ ਕੌਣ ਸੋ ਵੇਲਾ ਜਿੱਤ ਪ੍ਰਭ ਮੇਲਾ, ਕਹਿੰਦੇ ਉਹ ਸੁਹਾਵਾ ਵੇਲਾ ਕਿਹੜਾ, ਜਦੋਂ ਰੱਬ ਨਾਲ ਮੇਲ ਹੋਵੇ, ਅਕਾਲ ਪੁਰਖ ਨਾਲ ਮੇਲ ਹੋਵੇ, ਉਹ ਵੇਲਾ ਸੁਹਾਵਾ ਕਿਹੜਾ ਹੈ? ਅਤੇ ਉਹ ਵੇਲਾ ਸੁਹਾਵਾ ਹੈ ਜੀ ਹਰ ਪਲ, ਕਿਉਂਕਿ ਸਿੱਖ ਗੁਰਬਾਣੀ ਦੇ ਉੱਤੇ ਜਦੋਂ ਭਰੋਸਾ ਰੱਖ ਕੇ ਤੁਰਦਾ, ਮਨੁੱਖ ਦੇ ਅੰਦਰ ਪਰਮੇਸ਼ਰ ਬੈਠਾ, ਮਨੁੱਖ ਦੇ ਅੰਦਰ ਅਕਾਲ ਪੁਰਖ ਦਾ ਵਸ ਹੈ, ਰੱਬ ਕਦੇ ਵੀ ਮਨੁੱਖ ਤੋਂ ਦੂਰ ਨਹੀਂ ਹੋਇਆ, ਉਹ ਸਦਾ ਇਹਦੇ ਅੰਦਰ ਬੈਠਾ ਹੈ। ਅਤੇ ਜਿਹੜਾ ਅੰਦਰ ਬੈਠਾ, ਜਦੋਂ ਅਸੀਂ ਉਹਨੂੰ ਪਲ ਪਲ ਚੇਤੇ ਕਰਾਂਗੇ, ਹਰ ਪਲ ਉਹਨੂੰ ਯਾਦ ਕਰਾਂਗੇ, ਇੱਕ ਇੱਕ ਸਾਹ ਨਾਲ ਯਾਦ ਕਰਾਂਗੇ, ਅਤੇ ਚੇਤਾ ਰੱਖੋ ਸਾਡਾ ਇੱਕ ਇੱਕ ਸਵਾਸ ਅਤੇ ਇੱਕ ਇੱਕ ਪਲ ਸਫਲਾ ਵੀ ਹੋਏਗਾ ਅਤੇ ਚੰਗਾ ਵੀ ਹੋਏਗਾ, ਮਾੜਾ ਕਿਵੇਂ ਹੋ ਸਕਦਾ? ਸਿਰਫ ਆਪਣੀ ਵਿਚਾਰ ਨੂੰ ਬਦਲਣ ਦੀ ਲੋੜ ਹੈ, ਆਪਣੀ ਸੋਚ ਨੂੰ ਬਦਲਣ ਦੀ ਲੋੜ ਹੈ। ਬਦਲਾਂਗੇ
ਫਿਰ ਸਮਾਂ ਵੀ ਜਿੱਤ ਲਿਆ ਜਾਂਦਾ ਹੈ, ਹਾਲਾਤ ਵੀ ਜਿੱਤ ਲਏ ਜਾਂਦੇ ਨੇ, ਅਤੇ ਜੇ ਨਾ ਬਦਲੀਏ ਫਿਰ ਹਾਲਾਤ ਅਤੇ ਸਮੇਂ ਹੱਥੋਂ ਹਰ ਕੋਈ ਹਾਰ ਜਾਂਦਾ ਹੈ। ਹਾਰ ਤਾਂ ਰਹੇ ਹਾਂ ਨਾ ਜੀ, ਸਮੇਂ ਕੋਲੋਂ ਅਸੀਂ ਹਾਰ ਰਹੇ ਹਾਂ, ਕਿਉਂਕਿ ਸਮਾਂ ਬਲਵਾਨ ਹੈ, ਸਮਾਂ ਸਮਰੱਥ ਹੈ, ਸਮਾਂ ਬਹੁਤ ਬਲਵਾਨ ਹੈ। ਸਮਾਂ ਇੰਨਾ ਬਲਵਾਨ ਹੈ ਵੀ ਰਾਜਿਆਂ ਨੂੰ ਭੀਖ ਮੰਗਣ ਲਾ ਦਿੰਦਾ ਹੈ। ਸਮਾਂ ਹੀ ਹੈ ਨਾ ਜੀ, ਹਾਲਾਤ ਨੇ, ਅੱਜ ਬਾਦਸ਼ਾਹੀ ਹੈ ਕੱਲ੍ਹ ਨੂੰ ਗਰੀਬੀ ਹੋਏਗੀ, ਅੱਜ ਗਰੀਬੀ ਹੈ ਅਤੇ ਕੱਲ੍ਹ ਨੂੰ ਬਾਦਸ਼ਾਹੀ ਹੋਏਗੀ। ਸਮੇਂ ਉੱਤੇ ਕਦੇ ਮਾਣ ਥੋੜ੍ਹੀ ਹੋਣਾ ਚਾਹੀਦਾ, ਗੁਮਾਨ ਨਹੀਂ, ਗੁਮਾਨ ਕਰਨਾ ਤਾਂ ਅਕਾਲ ਪੁਰਖ 'ਤੇ ਕਰੋ ਜਿਹੜਾ ਰੱਖਣ ਵਾਲਾ ਹੈ। ਮਾਣ ਕਰਨਾ ਤਾਂ ਆਪਣੇ ਮਾਲਕ 'ਤੇ ਭਰੋਸਾ ਕਰੋ, ਜੇ ਭਰੋਸਾ ਕਰਨਾ ਮਾਣ ਕਰਨਾ ਤਾਂ ਆਪਣੇ ਮਾਲਕ 'ਤੇ ਕਰੋ ਜਿਹੜਾ ਰੱਖਣ ਵਾਲਾ। ਸਮੇਂ ਦਾ ਗੁਮਾਨ ਨਹੀਂ ਕਦੇ ਵੀ, ਹੰਕਾਰ ਸਮੇਂ ਦਾ ਕਦੇ ਨਹੀਂ। ਅੱਜ ਸਮਾਂ ਸਾਡੇ ਵੱਲ ਦਾ, ਹੋ ਸਕਦਾ ਕੱਲ੍ਹ ਨੂੰ ਸਾਡੇ ਖਿਲਾਫ਼ ਹੋਵੇ। ਅੱਜ ਹਾਲਾਤ ਸਾਡੇ ਵੱਲ ਦੇ ਨੇ, ਹੋ ਸਕਦਾ ਕੱਲ੍ਹ ਨੂੰ ਸਾਡੇ ਪ੍ਰਤੀਕੂਲ ਹੋਣ, ਸਾਡੇ ਖਿਲਾਫ਼ ਹੋਣ, ਅਤੇ ਉਦੋਂ ਅਸੀਂ ਕਿਹਨੂੰ ਕੋਸਾਂਗੇ? ਅਤੇ ਕਿਉਂ ਨਾ ਅਕਾਲ ਪੁਰਖ 'ਤੇ ਭਰੋਸਾ ਰੱਖੀਏ, ਜਿਹਨੇ ਸਮੇਂ ਨੂੰ ਆਪਣੀ ਲਗਾਮ, ਸਮੇਂ ਦੀ ਲਗਾਮ ਫੜ ਕੇ ਰੱਖੀ ਹੋਈ ਹੈ, ਜਿਹਦੇ ਹੱਥ ਵਿੱਚ ਹੈ, ਜਿਹੜਾ ਆਪਣੀ ਮਰਜ਼ੀ ਨਾਲ ਸਮੇਂ ਨੂੰ ਤਬਦੀਲ ਕਰਦਾ ਹੈ, ਬਦਲਦਾ ਹੈ। ਅਤੇ ਜੇ ਸਾਡਾ ਭਰੋਸਾ ਉਹਦੇ 'ਤੇ ਹੈ, ਸਮੇਂ ਦੀ ਲਗਾਮ ਉਹਦੇ ਹੱਥ ਵਿੱਚ ਹੈ, ਫਿਰ ਸਾਡਾ ਮਾੜਾ ਸਮਾਂ ਹੋ ਹੀ ਨਹੀਂ ਸਕਦਾ, ਕਦੇ ਵੀ ਨਹੀਂ ਹੋ ਸਕਦਾ। ਇਸ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਅੱਜ ਸਭ ਤੋਂ ਪਹਿਲਾਂ ਰਹਾਉ ਦੀ ਪੰਕਤੀ 'ਚ ਜੋ ਜ਼ਿਕਰ ਕੀਤਾ, ਇੱਕ ਸਵਾਲ ਰੂਪ ਦੇ ਵਿੱਚ, ਸੁਹਾਵੀ ਕੌਣ ਸੋ ਵੇਲਾ ਜਿੱਤ ਪ੍ਰਭ ਮੇਲਾ, ਕਹਿੰਦੇ ਉਹ ਸੋਹਣਾ ਵੇਲਾ ਕਿਹੜਾ ਹੈ ਜਦੋਂ ਮੇਰਾ ਅਕਾਲ ਪੁਰਖ ਪਰਮੇਸ਼ਵਰ ਨਾਲ ਮਿਲਾਪ ਬਣ ਆਵੇ, ਜਦੋਂ ਮੈਨੂੰ ਉਹ ਅਕਾਲ ਪੁਰਖ ਪਰਮੇਸ਼ਵਰ ਦੀ ਪ੍ਰੀਤ, ਹੈ ਨਾ, ਉਹਦੇ ਨਾਲ ਮੇਰਾ ਪ੍ਰੇਮ, ਉਹਦੇ ਨਾਲ ਮੇਰਾ ਮਿਲਾਪ ਹੋ ਜੇ, ਉਹ ਸੁਹਾਵੀ ਘੜੀ, ਸੁਹਾਵਾ ਵਕਤ

0: ਕੋਟ ਕੋਟ ਲੱਖ ਧਾਵੈ ਇੱਕ ਤਿਲ ਤਾਂ ਕਾ ਮਹਿਲ ਨਾ ਪਾਵੈ।
1: ਫਿਰ ਜੀ ਸ਼ਬਦ ਦੀ ਆਰੰਭਤਾ ਕੀਤੀ ਪਹਿਲੇ ਪਦੇ ਤੋਂ, ਵਡਹੰਸ ਮਹੱਲਾ ਪੰਜਵਾਂ, ਘਰ ਪਹਿਲਾ। ਵਡਹੰਸ ਰਾਗ ਦਾ ਨਾਮ, ਮਹੱਲਾ ਪੰਜਵਾਂ ਗੁਰੂ ਅਰਜਨ ਸਾਹਿਬ ਦਾ ਉਚਾਰਿਆ ਸ਼ਬਦ, ਘਰ ਪਹਿਲਾ, ਪਹਿਲੇ ਘਰ ਦਾ ਜ਼ਿਕਰ ਕੀਤਾ। ਅਕਾਲ ਪੁਰਖ ਪਰਮੇਸ਼ਵਰ ਦਾ ਮੰਗਲ, ਇੱਕ ਓੰਕਾਰ ਸਤ ਗੁਰਪ੍ਰਸਾਦ। ਫਿਰ ਅਤ ਉੱਚਾ ਤਾ ਕਾ ਦਰਬਾਰਾ, ਕਹਿੰਦੇ ਉਹਦਾ ਦਰਬਾਰ ਬਹੁਤ ਉੱਚਾ ਹੈ। ਕਿੰਨਾ ਕੁ ਉੱਚਾ ਹੈ? ਅੰਤ ਨਾਹੀਂ ਕਿਛ ਪਾਰਾ ਵਾਰਾ, ਇੰਨਾ ਕੁ ਉੱਚਾ ਹੈ ਵੀ ਉਹਦਾ ਕੋਈ ਅੰਤ ਪਾਰਾਵਾਰ ਹੈ ਨਹੀਂ। ਇਹ ਨਹੀਂ ਵੀ ਮੈਂ ਉਹਦੇ ਦਰਬਾਰ ਦੀ ਸਿਖਰ ਲੱਭਦਾ ਫਿਰ ਹਾਂ ਵੀ ਉਹਦੀ ਸਿਖਰ, ਉਹਦੀ ਚੋਟੀ ਨਜ਼ਰ ਆ ਰਹੀ ਹੈ, ਨਹੀਂ। ਅੰਤ ਨਹੀਂ ਕਿਛ ਪਾਰਾਵਾਰਾ, ਕੋਟ ਕੋਟ ਕੋਟ ਲੱਖ ਤਾਵੈ, ਮਨੁੱਖ ਲੱਖਾਂ ਹੀ ਕਰੋੜਾਂ ਹੀ ਯਤਨ ਕਰਦਾ ਹੈ, ਤਾਵੈ ਲੱਖਾਂ ਕਰੋੜਾਂ ਮਨੁੱਖ ਦੌੜਦੇ ਨੇ ਕਾਹਦੇ ਲਈ? ਵੀ ਉਹਦੇ ਦਰਬਾਰ ਦਾ ਅੰਤ ਪਾਰਾਵਾਰ ਲੱਭੇ। ਪਰ ਸਾਹਿਬ ਕਹਿੰਦੇ ਇੱਕ ਤਿਲ ਤਾਕਾ ਮਹਿਲ ਨਾ ਪਾਵੈ, ਪਰ ਪਤਾ ਇੱਕ ਤਿਲ ਜਿੰਨਾ ਵੀ ਨਹੀਂ ਲੱਗਦਾ, ਅੰਤ ਤੇ ਬੜੀ ਦੂਰ ਦੀ ਗੱਲ ਹੈ, ਪਾਰਾਵਾਰ ਲੱਭਣਾ ਤੇ ਬੜੀ ਦੂਰ ਦੀ ਗੱਲ ਹੈ। ਕਹਿੰਦੇ ਇੱਕ ਤਿਲ ਜਿੰਨਾ ਵੀ ਨਹੀਂ ਉਹ ਜਾਣ ਸਕਿਆ, ਮਨੁੱਖ ਜਿਹੜੇ ਲੱਖਾਂ ਕਰੋੜਾਂ ਲੱਗੇ ਹੋਏ ਨੇ ਵੀ ਅਸੀਂ ਰੱਬ ਦਾ ਦਰਬਾਰ ਲੱਭਣਾ, ਰੱਬ ਦੇ ਦਰਬਾਰ ਦਾ ਸਿਖਰ ਲੱਭਣਾ, ਕਹਿੰਦੇ ਉਹ ਅਖੀਰ ਲੱਭਣ ਵਾਲੇ, ਅੰਤ ਲੱਭਣ ਵਾਲੇ ਇੱਕ ਤਿਲ ਜਿੰਨਾ ਵੀ ਨਹੀਂ ਜਾਣ ਸਕੇ ਉਸ ਅਕਾਲ ਪੁਰਖ ਬਾਰੇ ਤੇ ਉਹਦੇ ਮਹਿਲ ਬਾਰੇ, ਉਹਦੀ ਦਰ ਬਾਰੇ ਰਤਾ ਮਾਤਰ ਵੀ ਨਹੀਂ ਜਾਣ ਸਕੇ। ਇਸੇ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ, ਸੋ ਦਰ ਕਿਹਾ, ਸੋ ਘਰ ਕਿਹਾ ਜਿੱਤ ਬਹਿ ਸਰਬ ਸੰਭਾਲੇ। ਅਕਾਲ ਪੁਰਖ ਜੀ ਉਹ ਤੇਰਾ ਦਰ ਕਿੱਦਾਂ ਦਾ ਹੈ, ਉਹ ਤੇਰਾ ਘਰ ਕਿੱਦਾਂ ਦਾ ਹੈ, ਜਿਹੜੇ ਦਰ ਤੇ ਜਿਹੜੇ ਘਰ ਦੇ ਵਿੱਚ ਬਹਿ ਕੇ ਤੂੰ ਸਾਰਿਆਂ ਦੀ ਸੰਭਾਲ ਕਰਦਾ। ਸਵਾਲ ਹੈ, ਸੋ ਦਰ ਕਿਹਾ, ਕਿਹਾ ਮਤਲਬ ਕਿਹੋ ਜਿਹਾ, ਸੋ ਘਰ ਕਿਹਾ, ਉਹ ਘਰ ਕਿਹਾ, ਕਿਹਾ ਮਤਲਬ ਫਿਰ ਕਿਹੋ ਜਿਹਾ, ਦਰ ਦਰਵਾਜ਼ਾ, ਘਰ ਘਰ ਘਰ ਅਤੇ ਘਰ ਦਾ ਦਰਵਾਜ਼ਾ ਮਾਲਕ ਜੀ ਉਹ ਕਿੱਦਾਂ ਦਾ ਹੈ, ਜਿੱਤ ਬਹਿ ਜਿੱਥੇ ਬੈਠ ਕੇ ਸਰਬ ਸੰਭਾਲੇ ਤੂੰ ਸਾਰਿਆਂ ਦੀ ਸੰਭਾਲ ਕਰਦਾ। ਦਰ ਤੇ ਘਰ ਬਾਰੇ ਕੋਈ ਨਹੀਂ ਜਾਣਦਾ, ਉਸ ਅਕਾਲ ਪੁਰਖ ਦਾ ਦਰ, ਉਸ ਅਕਾਲ ਪੁਰਖ ਦਾ ਘਰ ਕੋਈ ਨਹੀਂ ਜਾਣਦਾ, ਕੋਈ ਅੰਤ ਪਾਰਾਵਾਰ ਨਹੀਂ। ਹਾਂ, ਜਿਹੜੇ ਉਹਦੇ ਨਾਲ ਮਿਲਾਪ ਕਰ ਲੈਂਦੇ ਨੇ, ਉਹਦੇ ਨਾਲ ਮੇਲ ਕਰ ਲੈਂਦੇ ਨੇ, ਉਹ ਉਹਦੇ ਦਰ ਤੇ ਪਹੁੰਚ ਜਾਂਦੇ ਨੇ, ਉਹ ਉਹਦੇ ਘਰ ਦੇ ਵਿੱਚ ਪਹੁੰਚ ਜਾਂਦੇ ਨੇ। ਪਰ ਇਹ ਨਹੀਂ ਵੀ ਹੁਣ ਜਿਹੜਾ ਦਰ ਤੇ ਪਹੁੰਚ ਗਿਆ ਉਹ ਆਖੇ ਵੀ ਮੈਂ ਤੇ ਰੱਬ ਦਾ ਅੰਤ ਲੱਭ ਰਿਹਾ, ਜਾਂ ਜਿਹੜਾ ਘਰ ਵਿੱਚ ਪਹੁੰਚ ਗਿਆ ਮੈਂ ਰੱਬ ਦਾ ਅੰਤ ਲੱਗ, ਨਹੀਂ, ਦਰ ਤੇ ਪਹੁੰਚੇ ਹੈ, ਘਰ ਵਿੱਚ ਪਹੁੰਚੇ ਹੈ, ਦਰ ਤੇ ਘਰ ਵਿੱਚ ਪ੍ਰਵਾਨ ਹੋਇਆ। ਪਰ ਚੇਤਾ ਰੱਖੋ, ਦਰ ਤੇ ਘਰ ਦਾ ਅੰਤ ਨਹੀਂ ਲੱਭਾ, ਸਿਰਫ ਦਰ ਮਿਲਿਆ, ਦਰ ਦਾ ਅੰਤ ਨਹੀਂ ਮਿਲਿਆ, ਘਰ ਮਿਲਿਆ, ਘਰ ਦਾ ਅੰਤ ਨਹੀਂ ਮਿਲਿਆ। ਉਹ ਅਕਾਲ ਪੁਰਖ ਦੇ ਨਾ ਦਰ ਦਾ ਕੋਈ ਅੰਤ ਹੈ ਤੇ ਨਾ ਘਰ ਦਾ ਕੋਈ ਅੰਤ ਹੈ। ਬਸ ਇੰਨਾ, ਜਿਹੜਾ ਜੀਵ ਉਹਦੇ ਨਾਲ ਪ੍ਰੇਮ ਪਾ ਲੈਂਦਾ ਉਹਨੂੰ ਦਰ ਦਿਸ ਪੈਂਦਾ ਵੀ ਆ ਰੱਬ ਦਾ ਦਰ ਹੈ, ਉਹਨੂੰ ਘਰ ਦਿਸ ਪੈਂਦਾ ਇੱਥੇ ਪਰਮਾਤਮਾ ਬੈਠਾ ਹੈ, ਆਪਣਾ ਹਿਰਦਾ ਰੂਪੀ ਘਰ ਨਜ਼ਰੀ ਆ ਪੈਂਦਾ, ਇੱਥੇ ਅਕਾਲ ਪੁਰਖ ਦਾ ਵਾਸਾ ਹੈ। ਪਰ ਉਸ ਦਰ ਤੇ ਉਸ ਘਰ ਬਾਰੇ ਕੋਈ ਦੱਸ ਨਹੀਂ ਸਕਿਆ। ਆਪਾਂ ਆਪਣੀ ਬੋਡੀ ਦੇ ਵਿੱਚ ਸਰੀਰ ਦੀ ਗੱਲ ਕਰੀਏ, ਸਰੀਰ ਅੰਦਰ ਦਿਲ ਹੈ, ਦਿਲ ਜਿਹੜਾ ਹੈ ਉਹ ਸਰੀਰ ਦਾ ਹਿੱਸਾ ਹੈ, ਹਿਰਦਾ ਔਰ ਮਨ ਇਹ ਦਿਲ ਦਾ ਹਿੱਸਾ ਨਹੀਂ। ਦਿਲ ਵਿਖਾ ਸਕਦੇ ਹਾਂ ਅਸੀਂ ਬੋਡੀ ਦੇ ਵਿੱਚੋਂ ਕੱਢ ਕੇ, ਕਾਇਆਂ ਦੇ ਵਿੱਚੋਂ ਕੱਢ ਕੇ ਵੀ ਆਹ ਦਿਲ ਹੈ, ਡਾਕਟਰ ਵਿਖਾ ਦੇਣਗੇ ਵੀ ਆਹ ਦਿਲ ਦੀ ਸ਼ੇਪ ਹੈ ਜੀ, ਆਕਾਰ ਹੈ। ਹੁਣ ਜੇ ਕਿਸੇ ਨੂੰ ਕਹੀਏ ਵੀ ਮਨ ਵਿਖਾਓ ਕਿੱਦਾਂ ਦਾ ਹੈ, ਹਿਰਦਾ ਵਿਖਾਓ ਕਿੱਦਾਂ ਦਾ ਹੈ, ਤੇ ਵਿਖਾ ਦਿਆਂਗੇ। ਜਿਹੜੇ ਦਿਲ ਦਾ ਆਕਾਰ ਹੈ ਉਸ ਦਿਲ ਵਿੱਚ ਕੋਈ ਨਹੀਂ ਜੇ ਵੱਸਦਾ, ਕੋਈ ਨਹੀਂ ਰਹਿੰਦਾ, ਉਹਦਾ ਇੱਕੋ ਹੀ ਕੰਮ ਹੈ ਸਾਡੀ ਬੋਡੀ ਦੇ ਅੰਦਰ ਬਲੱਡ ਨੂੰ ਹਰ ਇੱਕ ਥਾਂ 'ਤੇ ਪਹੁੰਚਾਉਣਾ, ਬਲੱਡ ਨੂੰ ਪੰਪ ਕਰਨਾ ਉਹਦਾ ਕੰਮ ਹੈ। ਅਸੀਂ ਕਹਿੰਦੇ ਹਾਂ ਵੀ ਉਹ ਨਾ ਕਿਸੇ ਨੂੰ ਵਾਰ ਵਾਰ ਚੇਤੇ ਕਰਨਾ ਵੀ ਤੂੰ ਤਾਂ ਦਿਲ 'ਚ ਵਾ, ਉਹ ਦਿਲ 'ਚ ਵੱਸਦਾ ਨਹੀਂ ਹੈ। ਦਿਲ 'ਚ ਵਸੇਵਾ ਕਿੱਦਾਂ ਹੋ ਜਾਏਗਾ? ਦਿਲ 'ਚ ਵਸਣ ਤੋਂ ਭਾਵ ਹੈ ਮੇਰੀਆਂ ਯਾਦਾਂ ਵਿੱਚ ਤੂੰ ਹੈ, ਮੈਂ ਤੈਨੂੰ ਯਾਦ ਕਰ ਰਿਹਾ। ਹੁਣ ਜਿਹੜਾ ਬਾਡੀ ਅੰਦਰ ਦਿਲ ਹੈ ਉਹਨੂੰ ਅਸੀਂ ਸਰੀਰ ਦਾ ਹਿੱਸਾ ਹੀ ਮੰਨਦੇ ਹਾਂ, ਔਰ ਉਹ ਹੈ ਹੀ ਸਰੀਰ ਦਾ ਹਿੱਸਾ, ਉਹ ਤੋਂ ਵੱਧ ਕੇ ਕੁਛ ਨਹੀਂ ਹੈ। ਮਨ ਔਰ ਹਿਰਦਾ ਇਹ ਦੋਵੇਂ ਵੱਖਰੇ ਨੇ, ਦੋਵੇਂ ਵੱਖਰੇ ਨੇ। ਮਨ ਵਿਚਾਰਾਂ ਦਾ ਸਮੂਹ ਹੈ, ਹਿਰਦਾ ਜਿੱਥੇ ਅਕਾਲ ਪੁਰਖ ਦੀ ਜੋਤ ਟਿਕੀ ਹੋਈ ਹੈ। ਹੁਣ ਨਾ ਤਾਂ ਅੱਜ ਤੱਕ ਰੱਬ ਦੀ ਜੋਤ ਜਿਹੜੀ ਉਹ ਕਿਸੇ ਨੂੰ ਦਿਸੀ ਹੈ, ਦਿਸੀ ਕਿਸੇ ਨੂੰ ਵੀ ਸਾਡੇ ਅੰਦਰ ਰੱਬ ਦੀ ਜੋਤ ਕਿੱਥੇ ਹੈ? ਬਸ ਅਸੀਂ ਇਹ ਕਹਿ ਰਹੇ ਹਾਂ ਵੀ ਰੱਬ ਦੀ ਜੋਤ ਟਿਕੀ ਹੋਈ ਹੈ। ਜੇ ਰੱਬ ਦੀ ਜੋਤ ਨਹੀਂ ਦਿਸੀ ਤਾਂ ਸੁਭਾਵਿਕ ਜਿਹੀ ਗੱਲ ਹੈ ਵੀ ਉਹ ਟਿਕੀ ਕਿੱਥੇ ਹੈ, ਉਹ ਕਿੱਦਾਂ ਦਿਸ ਪਏਗਾ? ਨਾ ਜੇ ਦੀਵਾ ਹੋਏਗਾ, ਹੈ ਨਾ, ਉਦਾਹਰਨ ਤੌਰ 'ਤੇ ਦੀਵਾ ਹੱਥ 'ਚ ਫੜਿਆ, ਉਸ ਦੀਵੇ ਦੀ ਲਾਟ ਵੀ ਨਜ਼ਰੀ ਆ ਰਹੀ ਹੈ ਅਤੇ ਬਲਦਾ ਦੀਵਾ ਵੀ ਦਿਸ ਰਿਹਾ। ਜਿਹੜੇ ਦੀਵੇ ਵਿੱਚ ਵੱਟੀ ਪਾਈ ਹੋਈ ਹੈ ਉਹ ਦੀਵਾ ਵੀ ਦਿਸ ਰਿਹਾ ਅਤੇ ਦੀਵੇ ਦੀ ਵੱਟੀ ਵੀ ਦਿਸ ਰਹੀ ਅਤੇ ਉਹ ਵੱਟੀ ਨੂੰ ਲੱਗੀ ਹੋਈ ਅੱਗ ਵੀ ਦਿਸ ਰਹੀ ਹੈ। ਫਿਰ ਉਹਨੂੰ ਜਿਹੜੀ ਥਾਂ 'ਤੇ ਰੱਖਾਂਗੇ ਉਹ ਅਸੀਂ ਪ੍ਰਬੰਧ ਉੱਦਾਂ ਦਾ ਕਰ ਲੈਣ, ਜਾਂ ਟੇਬਲ ਲੈ ਆਵਾਂਗੇ ਜਾਂ ਕੰਧ 'ਤੇ ਕਿਤੇ ਰੱਖ ਦਾਂਗੇ, ਉਹ ਦਿਸੇਗਾ ਸਾਰਾ ਕੁਛ। ਅਤੇ ਮੰਨ ਲਓ ਅਸੀਂ ਕਹੀਏ ਦੀਵਾ ਹੈ, ਦੀਵਾ ਹੈ, ਦੀਵਾ ਦਿਸੇ ਹੀ ਕੋਈ ਨਾ, ਲਾਟ ਹੈ, ਲਾਟ ਹੈ, ਲਾਟ ਦਿਸੇ ਹੀ ਕੋਈ ਨਾ, ਵੱਟੀ ਹੈ, ਆਖੀ ਜਾਈਏ ਵੱਟੀ ਦਿਸੇ ਹੀ ਕੋਈ ਨਾ। ਜੇ ਦੀਵਾ ਨਹੀਂ ਦਿਸਿਆ, ਦੀਵੇ ਦੀ ਵੱਟੀ ਨਹੀਂ ਦਿਸੀ, ਦੀਵੇ ਦੀ ਲਾਟ ਨਹੀਂ ਦਿਸੀ ਤਾਂ ਰੱਖਾਂਗੇ ਕਿਹੜੀ ਥਾਂ 'ਤੇ? ਉਹ ਕੰਧ ਵੀ ਕੋਈ ਹੈ ਨਹੀਂ। ਬਸ ਇਸੇ ਤਰ੍ਹਾਂ ਹਿਰਦਾ ਹੈ, ਹਿਰਦਾ ਰੂਪੀ ਘਰ ਹੈ, ਹਿਰਦਾ ਰੂਪੀ ਘਰ ਅੱਜ ਤੱਕ ਵੇਖਿਆ ਕਿਸੇ ਵੀ ਨਹੀਂ, ਕਿਉਂਕਿ ਅਕਾਲ ਪੁਰਖ ਦੀ ਜੋਤ ਸਾਡੇ ਅੰਦਰ ਹੈ। ਸਾਡੀ ਹੋਂਦ ਇਸ ਗੱਲ ਦਾ ਪ੍ਰੂਫ ਹੈ ਕਿ ਰੱਬੀ ਜੋਤ ਸਾਡੇ ਅੰਦਰ ਵਸੀ ਹੋਈ ਹੈ। ਸਾਡੇ ਸਰੀਰ ਦੇ ਵਿਚਲੀ ਹਲਚਲ ਇਹ ਦੱਸ ਰਹੀ ਹੈ ਕਿ ਅੰਦਰ ਅਕਾਲ ਪੁਰਖ ਪਰਮੇਸ਼ਵਰ ਜੀ ਦੇ ਨੇ ਕਿਰਪਾ ਕਰਕੇ ਸਾਡੇ ਜੋਤ ਜਲਾਈ ਹੋਈ, ਜੋਤ ਬਲ ਰਹੀ ਹੈ। ਉਸ ਜੋਤ ਕਰਕੇ ਸਾਡੀ ਬਾਡੀ, ਸਾਡੇ ਸਰੀਰ ਵਿੱਚ ਚਾਨਣ ਹੈ, ਆ ਹਲਚਲ ਚਾਨਣ ਹੈ ਸਾਡੇ ਸਰੀਰ ਅੰਦਰ। ਪਰ ਨਾ ਅੱਜ ਤੱਕ ਉਹ ਕਿਸੇ ਨੂੰ ਜੋਤ ਦਿਸੀ ਹੈ ਅਤੇ ਨਾ ਹੀ ਉਹ ਹਿਰਦਾ ਦਿਸਿਆ ਹੈ। ਦਿਸਿਆ ਕਿਸੇ ਨੂੰ? ਉਹਨੂੰ ਚੇਤੇ ਕਰਨਾ ਹੈ। ਇਸ ਲਈ ਫਿਰ ਸਾਹਿਬ ਕਹਿੰਦੇ ਸੋ ਦਰ ਕਿਹਾ ਸੋ ਕਰ ਕਿਹਾ। ਜਿੰਨੇ ਸਾਂਝ ਪਾਲੀ ਨਾ ਉਹ ਫਿਰ ਕਹਿੰਦਾ ਆਹ ਰੱਬ ਜੀ ਉਹ ਦਰ ਹੈ, ਜਿੱਥੇ ਮੈਂ ਖੜੋਤਾ ਇਹ ਦਰ ਤੇਰਾ ਹੈ, ਆਹ ਘਰ ਤੇਰਾ ਹੈ, ਹਿਰਦੇ ਰੂਪੀ ਘਰ ਵਿੱਚ ਮੈਂ ਪਹੁੰਚ ਕੀਤੀ ਹੈ, ਤੁਹਾਡੀ ਬਖਸ਼ਿਸ਼ ਨਾਲ ਮੈਂ ਪਹੁੰਚਿਆ, ਇਹ ਘਰ ਤੇਰਾ ਹੈ। ਪਰ ਅੱਜ ਤੱਕ ਦਿਸਿਆ ਕਿਸੇ ਨੂੰ ਵੀ ਨਹੀਂ। ਗੁਰੂ ਸਾਹਿਬ ਕਹਿੰਦੇ ਅਤ ਉੱਚਾ ਤਾਕਾ ਦਰਬਾਰਾ, ਬੜਾ ਉੱਚਾ ਦਰਬਾਰ ਹੈ ਉਹਦਾ, ਅੰਤ ਨਾਹੀ ਕਿਛ ਪਾਰਾਵਾਰਾ, ਇੰਨਾ ਕੁਛ ਹੈ ਵੀ ਕੋਈ ਪਾਰਾਵਾਰ ਨਹੀਂ, ਕੋਈ ਪਾਰਾਵਾਰ ਨਹੀਂ ਹੈ। ਲੱਖਾਂ ਕਰੋੜਾਂ ਮਨੁੱਖ ਯਤਨ ਕਰਦੇ ਰਹਿਣ, ਕਰ ਵੀ ਰਹੇ ਨੇ, ਕਰਦੇ ਵੀ ਨੇ, ਕਰਦੇ ਰਹਿਣਗੇ ਵੀ, ਕੀਤਾ ਵੀ ਕਈਆਂ ਨੇ, ਪਰ ਇੱਕ ਤਿਲ ਤਾਕਾ ਮਹਿਲ ਨਾ ਪਾਵੇ, ਕਿਸੇ ਨੂੰ ਇੱਕ ਤਿਲ ਜਿੰਨੀ ਵੀ ਸੋਝੀ ਨਹੀਂ ਹੋਈ, ਇੱਕ ਤਿਲ ਜਿੰਨੀ ਵੀ ਸੋਝੀ ਨਹੀਂ ਹੋਈ ਕਿਸੇ ਨੂੰ। ਭਾਵੇਂ ਲੱਖਾਂ ਕਰੋੜਾਂ ਮਨੁੱਖ ਯਤਨ ਕਰ ਰਹੇ ਨੇ, ਲੱਖਾਂ ਕਰੋੜਾਂ ਮਨੁੱਖ ਆਪਣਾ ਆਪਣਾ ਜ਼ੋਰ ਲਾ ਰਹੇ ਨੇ, ਉਹਨਾਂ ਸਾਰਿਆਂ ਦੇ ਕੀਤੇ ਹੋਏ ਯਤਨ, ਉਹਨਾਂ ਸਾਰਿਆਂ ਦੇ ਵਰਤੇ ਹੋਏ ਤੌਰ ਤਰੀਕੇ ਢੰਗ ਜੋ ਵੀ ਹੈ, ਜਿੰਨੇ ਵੀ ਯਤਨ ਨੇ, ਉਹ ਸਾਰੇ ਵਿਅਰਥ ਨੇ। ਕਿਉਂ? ਕਿਉਂਕਿ ਜੀਵ ਅਕਾਲ ਪੁਰਖ ਪਰਮੇਸ਼ਵਰ ਦੇ ਮਹਿਲ ਬਾਰੇ ਜਾਣ ਨਹੀਂ ਸਕਿਆ, ਨਾ ਉਹਦੇ ਮਹਿਲਾਂ ਬਾਰੇ ਜਾਣ ਸਕਿਆ, ਅਤੇ ਨਾ ਹੀ ਉਸ ਅਕਾਲ ਪੁਰਖ ਪਰਮੇਸ਼ਵਰ ਦੇ ਬਾਰੇ ਵਿੱਚ ਜਾਣ ਸਕਿਆ ਹੈ।
0: ਲੱਖ ਭਗਤ ਜਾਂ ਕੋ ਅਰਾਧ ਹੈ,

0: ਫਿਰ ਜੀ ਦੂਸਰੇ ਪਦੇ ਵਿੱਚ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਲਾਖ ਭਗਤ ਜਾ ਕਉ ਆਰਾਧੈ, ਲੱਖਾਂ ਦੀ ਗਿਣਤੀ ਵਿੱਚ ਨਾ ਉਹਦੇ ਭਗਤ ਉਹਦੀ ਆਰਾਧਨਾ ਕਰ ਰਹੇ ਹੈ। ਲਾਖ ਤਪੀਸਰ, ਤਪੀਸਰ ਤਪ ਕਰਨ ਵਾਲੇ, ਤਪੀ ਤਪ ਹੀ ਸਾਧੈ, ਲੱਖਾਂ ਤਪੀਸਰ ਜਿਹੜੇ ਨੇ ਉਹ ਤਪ ਹੀ ਕਰੀ ਜਾਂਦੇ ਬਸ। ਲਾਖ ਜੋਗੀਸਰ ਕਰਤੇ ਜੋਗਾ, ਜਿਹੜੇ ਜੋਗੀ ਨੇ ਜੋਗੀਸਰਨ ਯੋਗ ਕਮਾਉਣ ਵਾਲੇ ਉਹ ਬਸ ਯੋਗ ਹੀ ਕਰੀ ਜਾਂਦੇ ਨੇ। ਲਾਖ ਭੋਗੀਸਰ ਭੋਗੈ ਭੋਗਾ, ਅਤੇ ਜਿਹੜੇ ਭੋਗ ਕਰਨ ਵਾਲੇ ਨੇ ਉਹ ਬਸ ਭੋਗ ਹੀ ਕਰੀ ਜਾਂਦੇ ਨੇ। ਉਹਦਾ ਬਣਾਇਆ ਇਹ ਸੰਸਾਰ ਹੈ, ਇਹਦੇ ਵਿੱਚ ਜਿਵੇਂ ਆਪਾਂ ਇੱਕ ਗੁਰੂ ਅਰਜਨ ਸਾਹਿਬ ਦਾ ਹੀ ਬਚਨ ਪੜ੍ਹਦੇ ਹਾਂ, ਦਸਵੀਂ ਅਸ਼ਟਪਦੀ ਸੁਖਮਨੀ ਸਾਹਿਬ ਦੀ, ਇਹਦੇ ਵਿੱਚ ਨਾ ਗੁਰੂ ਸਾਹਿਬ ਨੇ ਜ਼ਿਕਰ ਕਰਦਿਆਂ ਬੜਾ ਪਿਆਰਾ ਜ਼ਿਕਰ ਕੀਤਾ, ਉਸਤਤ ਕਰਨ ਵਾਲਿਆਂ ਦੀ ਗੱਲ ਕੀਤੀ। ਸ਼ਲੋਕ ਜਦੋਂ ਪੜ੍ਹੀਏ ਤਾਂ ਉਸਤਤ ਕਰੇ ਅਨੇਕ ਜਨ ਅੰਤ ਨਾ ਪਾਰਾਵਾਰ, ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨੇਕ ਪ੍ਰਕਾਰ। ਹੁਣ ਇਹ ਅਸ਼ਟਪਦੀ ਪੜ੍ਹੋ, ਇਸ ਅਸ਼ਟਪਦੀ ਦੀ ਹਰ ਪੰਕਤੀ ਦੇ ਆਰੰਭ ਤਾਂ ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਭਾਈ ਤੀਰਥਵਾਸੀ, ਕਈ ਕੋਟ ਬਨ ਭਰਮੈ ਉਦਾਸੀ। ਮਤਲਬ ਜਿਹੜੇ ਵੀ ਕਰਮ ਦਾ, ਜਿਹੜੇ ਵੀ ਜੀਵ ਦਾ ਜ਼ਿਕਰ ਕੀਤਾ ਗੁਰੂ ਸਾਹਿਬ ਨੇ ਇੱਕ ਨਹੀਂ ਕਰੋੜਾਂ ਵਿੱਚ ਕੀਤਾ। ਕਹਿੰਦੇ ਕਈ ਕਰੋੜਾਂ ਐਸੇ ਨੇ ਜਿਹੜੇ ਉਹਦੇ ਪੁਜਾਰੀ ਨੇ, ਕਈ ਕੋਟ ਹੋਏ ਪੁਜਾਰੀ, ਕਈ ਕੋਟ ਕਈ ਕਰੋੜਾਂ ਐਸੇ ਨੇ ਆਚਾਰ ਵਿਵਹਾਰੀ। ਇਸੇ ਤਰ੍ਹਾਂ ਜੀ ਸਾਰੀ ਅਸ਼ਟਪਦੀ ਪੜ੍ਹੋ, ਸਾਰੀ ਅਸ਼ਟਪਦੀ ਵਿੱਚ ਕਈ ਕੋਟ ਸ਼ਬਦ ਗੁਰੂ ਸਾਹਿਬ ਨੇ ਵਰਤੇ ਹੈ। ਹੁਣ ਭਾਵ ਕੀ ਹੈ ਵੀ ਜਿੰਨੇ ਵੀ ਜੀਵ ਨੇ ਮਾਲਕਾ ਕੋਈ ਇੱਕ ਨਹੀਂ ਹੈ ਜਿਹੜਾ ਇਹ ਕਵੇ ਵੀ ਮੈਂ ਇਕੱਲਾ ਹੀ ਹਾਂ ਬਸ, ਕਈ ਕੋਟ। ਉਸੇ ਰੂਪ ਵਿੱਚ ਗੁਰੂ ਅਰਜਨ ਸਾਹਿਬ ਇੱਥੇ ਕਹਿ ਰਹੇ ਲਾਖ ਭਗਤ ਜਾ ਕਉ ਆਰਾਧੈ, ਲੱਖਾਂ ਦੀ ਗਿਣਤੀ ਹੈ ਉਹਦੇ ਭਗਤਾਂ ਦੀ ਵੀ ਜਿਹੜੇ ਉਹਦੀ ਆਰਾਧਨਾ ਕਰ ਰਹੇ। ਫਿਰ ਇਸੇ ਤਰ੍ਹਾਂ ਉਹਦੇ ਬਣਾਏ ਇਸ ਬ੍ਰਹਿਮੰਡ ਇਸ ਸੰਸਾਰ ਦੇ ਵਿੱਚ ਲੱਖਾਂ ਹੀ ਤਪੀਸਰ ਨੇ ਜਿਹੜੇ ਦਿਨ ਰਾਤ ਤਪ ਕਰ ਰਹੇ, ਤਪ ਕਰੀ ਜਾਂਦੇ ਉਹ ਦਿਨ ਰਾਤ। ਉਹ ਕਹਿੰਦੇ ਅਸੀਂ ਤਪ ਕਰਕੇ ਰਾਜੀ ਹਾਂ ਨਾ, ਖੁਸ਼ ਹਾਂ। ਮਤਲਬ ਸਾਰੇ ਆਪਣੀ ਆਪਣੀ ਪ੍ਰਸੰਨਤਾ ਵਿੱਚ ਲੱਗੇ ਹੋਏ ਨੇ। ਭਗਤ ਦੇ ਲਈ ਸਭ ਤੋਂ ਵੱਡੀ ਪ੍ਰਸੰਨਤਾ ਰੱਬ ਦੀ ਭਗਤੀ, ਤਪੀਸਰ ਦੇ ਲਈ ਸਭ ਤੋਂ ਵੱਡੀ ਪ੍ਰਸੰਨਤਾ ਤਪ ਵਿੱਚ ਬਹਿਣਾ, ਜੋਗੀਸਰ ਲਈ ਸਭ ਤੋਂ ਵੱਡੀ ਖੁਸ਼ੀ ਯੋਗ ਕਮਾਉਣਾ, ਇਸੇ ਤਰ੍ਹਾਂ ਜਿਹੜਾ ਭੋਗੀਸਰ ਹੈ ਭੋਗਾਂ ਵਿੱਚ ਫਸਿਆ ਹੋਇਆ ਉਹਦੇ ਲਈ ਸਭ ਤੋਂ ਵੱਡੀ ਖੁਸ਼ੀ ਕੀ ਹੁੰਦੀ? ਭੋਗ ਕਰਨਾ। ਆਪਣੇ ਆਪਣੇ ਕਰਮਾਂ ਵਿੱਚ ਹਰ ਕੋਈ ਲੱਗਾ ਹੋਇਆ, ਪਰ ਸਵਾਲ ਇਹ ਖੜਾ ਕੀ ਤਪ ਕਰਨ ਵਾਲੇ ਨੂੰ ਰੱਬ ਮਿਲ ਗਿਆ, ਕੀ ਯੋਗ ਕਮਾਉਣ ਵਾਲੇ ਨੂੰ ਰੱਬ ਮਿਲ ਗਿਆ, ਕੀ ਇਕੱਲਾ ਭੋਗ ਕਰਨ ਵਾਲੇ ਨੂੰ ਜਿਹੜਾ ਭੋਗਾਂ ਵਿੱਚ ਹੀ ਗਰਸਿਆ ਹੋਇਆ ਉਹਨੂੰ ਰੱਬ ਮਿਲ ਗਿਆ, ਜਾਂ ਜਿਹੜਾ ਆਪਣੇ ਆਪ ਨੂੰ ਭਗਤ ਅਖਵਾ ਰਿਹਾ, ਭਗਤੀ ਕਰ ਰਿਹਾ, ਭਗਤ ਅਖਵਾ ਰਿਹਾ, ਕੀ ਉਹਦੇ ਕੋਲ ਭਗਤੀ ਲੋਕ ਵਿਖਾਵੇ ਵਾਲੀ ਹੈ, ਜਾਂ ਉਹ ਸੱਚਮੁੱਚ ਰੱਬ ਦੀ ਪ੍ਰੇਮਾ ਭਗਤੀ ਵਿੱਚ ਜੁੜਿਆ? ਜੇ ਤਾਂ ਲੋਕ ਵਿਖਾਵੇ ਵਾਲੀ ਹੈ ਫਿਰ ਤਾਂ ਰੱਬ ਉਹਨੂੰ ਵੀ ਕੋਈ ਨਹੀਂ ਮਿਲਿਆ, ਅਤੇ ਜੇ ਉਹਦੇ ਕੋਲ ਪ੍ਰੇਮਾ ਭਗਤੀ ਹੈ ਫਿਰ ਕਹਿ ਸਕਦੇ ਹੋ ਭਗਤੀ ਵਿੱਚ ਲੱਗੇ ਨੂੰ ਪ੍ਰੇਮ ਨਾਲ ਪਰਮੇਸ਼ਵਰ ਮਿਲ ਗਿਆ। ਤਪ ਕਰਦੇ ਨੇ ਜੇ ਆਪਣਾ ਆਪਾ ਸਾਧ ਲਿਆ, ਕਹਿ ਸਕਦੇ ਹੋ ਤੇਰਾ ਤਪ ਪ੍ਰਵਾਨਿਆ ਗਿਆ। ਯੋਗ ਕਮਾਉਂਦੇ ਨੇ ਜੇ ਆਪਣਾ ਆਪਾ ਜੋੜ ਲਿਆ, ਆਖ ਸਕਦੇ ਹਾਂ ਜੋਗੀ ਨੂੰ ਰੱਬ ਮਿਲ ਗਿਆ। ਭੋਗ ਭੋਗਦੇ ਨੇ ਜੇ ਆਪਣੀ ਸੁਰਤ ਅਕਾਲ ਪੁਰਖ ਨਾਲ ਜੋੜੀ, ਸੰਸਾਰਕ ਰਸ ਮਾਣਦੇ ਆ ਜੇ ਜੀਵ ਆਪਣਾ ਆਪਾ ਰੱਬ ਨਾਲ ਜੋੜ ਲਏ, ਉਹਦਾ ਸੰਸਾਰਕ ਕਰਮ ਵੀ ਪ੍ਰਵਾਨਿਆ ਜਾਂਦਾ। ਪਰ ਚੇਤਾ ਰੱਖੋ ਜੇ ਇਹ ਸਾਰੇ ਕਰਮ ਕਰਦੇ ਆ ਰੱਬ ਨਾਲ ਪ੍ਰੇਮ ਨਹੀਂ ਬਣਿਆ ਫਿਰ ਇਹ ਸਾਰੇ ਵਿਅਰਥ ਨੇ। ਫਿਰ ਕਰੀ ਜਾਓ ਜਿੰਨੇ ਮਰਜ਼ੀ ਤਪ, ਕਰੀ ਚੱਲੋ ਯੋਗ, ਅਤੇ ਕਮਾਈ ਚੱਲੋ ਜਿੰਨੇ ਮਰਜ਼ੀ ਭੋਗ, ਜਿੰਨੇ ਮਰਜ਼ੀ ਰਸਾਂ ਵਿੱਚ ਉਲਝਿਆ ਰਵੇ ਜੀਵ, ਅਤੇ ਜਿੰਨੀ ਮਰਜ਼ੀ ਲੋਕ ਵਿਖਾਵੇ ਦੀ ਭਗਤੀ ਕਰੀ ਚੱਲੀਏ, ਫਿਰ ਕੁਛ ਵੀ ਨਹੀਂ ਮਿਲਣਾ। साहिब जी कह रहे भाई ये जिन्ने भी कर्म ने ना ये सारे अपने अपने मन की खुशी प्रसन्नता लई कर रहे ने, जिथे अकाल पुरख प्रसन्न हो जाए फिर वो कीता कर्म भी परवानिया जांदा है।
1: कट कट वस है जान है थोरा है।

ਫਿਰ ਸਤਿਗੁਰੂ ਜੀ ਨੇ ਤੀਸਰਾ ਪਦਾ ਜਿਹੜਾ ਉਹਦੇ ਵਿੱਚ ਵਚਨ ਕੀਤੇ, ਘੱਟ ਘੱਟ ਵਸੈ ਹੈ, ਤੂੰ ਘੱਟ ਘੱਟ ਵਿੱਚ ਵੱਸਦਾ ਹੈ, ਜਾਣੇ ਥੋੜ੍ਹਾ ਪਰ ਇਸ ਗੱਲ ਨੂੰ ਜਾਣਦੇ ਥੋੜ੍ਹੇ ਹੀ ਨੇ, ਤੂੰ ਇੱਕ ਘੱਟ ਵਿੱਚ ਨਹੀਂ ਹਰ ਇੱਕ ਕਣ ਵਿੱਚ ਹੈ, ਪਰ ਇਸ ਗੱਲ ਨੂੰ ਹਰ ਕੋਈ ਨਹੀਂ ਜਾਣ ਸਕਿਆ, ਹਰ ਕੋਈ ਨਹੀਂ ਜਾਣ ਸਕਿਆ, ਜਾਣੇ ਥੋੜ੍ਹਾ, ਕੋਈ ਟਾਵਾਂ ਟਾਵਾਂ ਵਿਰਲਾ ਵਿਰਲਾ ਹੀ ਹੈ ਜਿਹੜਾ ਜਾਣਦਾ। ਜਿਨ੍ਹਾਂ ਨੇ ਗੱਲ ਨੂੰ ਸਮਝਿਆ ਹੈ, ਵਾਕਈ ਰੱਬ ਸਾਰੀਆਂ ਥਾਵਾਂ 'ਤੇ ਵੱਸਦਾ ਨਾ। ਫਿਰ ਸਾਹਿਬ ਕਹਿੰਦੇ, ਹੈ ਕੋਈ ਸਾਜਨ ਪਰਦਾ ਤੋਰਾ, ਹੈ ਕੋਈ ਐਸਾ ਮਿੱਤਰ ਜਿਹਨੇ ਆਪਣੇ ਅਤੇ ਅਕਾਲ ਪੁਰਖ ਪਰਮੇਸ਼ਵਰ ਦੇ ਵਿਚਾਲੇ ਜਿਹੜਾ ਪਰਦਾ ਹੈ ਉਹਨੂੰ ਤੋੜਿਆ ਹੋਵੇ, ਹੈ ਕੋਈ ਸਾਜਨ ਪਰਦਾ ਤੋਰਾ, ਹੈ ਕੋਈ ਐਸਾ ਸੱਜਣ ਜਿਹਨੇ ਪਰਦਾ ਤੋੜਿਆ ਹੋਵੇ, ਕਿਹੜਾ ਪਰਦਾ, ਅਗਿਆਨਤਾ ਦਾ, ਕੂੜ ਦਾ ਪਰਦਾ, ਝੂਠ ਦਾ, ਹਾਂ ਹਾਂ ਭੀਤ ਭਇਓ ਹੈ ਵਿੱਚੋਂ ਉਹ ਹੰਕਾਰ ਦੀ ਜਿਹੜੀ ਕੰਧ ਹੈ ਉਹ ਪਰਦਾ, ਹੈ ਕੋਈ ਸਾਜਨ ਪਰਦਾ ਤੋੜਾ ਜਿਹਨੇ ਪਰਦਾ ਤੋੜਿਆ ਹੋਵੇ ਐਸਾ, ਕਰੋਂ ਯਤਨ ਜੇ ਹੋਏ ਮਿਹਰਬਾਨਾ, ਮਾਲਕਾ ਮੈਂ ਯਤਨ ਕਰਾਂ ਜੇ ਤੂੰ ਮਿਹਰਬਾਨ ਹੋਵੇ ਤੇ, ਤਾਂ ਕਹੋ ਦੇਈ ਜੀਓ ਕੁਰਬਾਨਾ, ਕਹਿੰਦਾ ਮਾਲਕ ਜੀਓ ਫਿਰ ਮੈਂ ਉਹਦੇ ਲਈ ਆਪਣੀ ਜਿੰਦ ਵੀ ਕੁਰਬਾਨ ਕਰਨ ਲਈ ਤਿਆਰ ਹਾਂ, ਮੈਂ ਯਤਨ ਕਰਦਾ ਹਾਂ ਕਿ ਕਿਵੇਂ ਇਹੋ ਜਿਹਾ ਸੱਜਣ ਮਿਹਰਬਾਨ ਹੋਵੇ, ਉਹ ਅਕਾਲ ਪੁਰਖ ਮਿਹਰਬਾਨ ਹੋਵੇ, ਅਤੇ ਜਿਹੜਾ ਜਿਹਨੇ ਆਪਣੇ ਜੀਵਨ ਵਿੱਚੋਂ ਪਰਦਾ ਤੋੜਿਆ ਉਸ ਰੱਬੀ ਪਿਆਰੇ ਦਾ ਮਿਲਾਪ ਹੋਵੇ, ਮੇਰੇ ਵੀ ਜੀਵਨ ਵਿੱਚੋਂ ਉਹ ਉਸ ਪਰਦੇ ਨੂੰ ਤੋੜਨ ਦੇ ਲਈ ਮੈਨੂੰ ਸਿੱਖਿਆ ਦੇਵੇ, ਫਿਰ ਮੈਂ ਯਤਨ ਕਰਾਂ ਵੀ ਮੇਰੇ ਵੀ ਅੰਦਰੋਂ ਕੂੜ ਦਾ ਪਰਦਾ ਟੁੱਟ ਜਾਏ, ਅਤੇ ਜਿਹੜਾ ਸੱਜਣ ਮੈਨੂੰ ਐਸਾ ਮਿਲੇ, ਗੁਰੂ ਸਾਹਿਬ ਕਹਿੰਦੇ ਤਾਕੋ ਦੇਈ ਜੀਓ ਕੁਰਬਾਨਾ, ਮੈਂ ਆਪਣੀ ਜਿੰਦ ਵੀ ਉਹਦੇ ਤੋਂ ਕੁਰਬਾਨ ਕਰਦਾ, ਕਿਹਦੇ ਤੋਂ, ਜਿਹੜਾ ਰੱਬੀ ਪ੍ਰੇਮ ਵਿੱਚ ਜੁੜਿਆ ਹੋਇਆ। ਹੁਣ ਖਿਆਲ ਕਰੋ, ਅਕਾਲ ਪੁਰਖ ਹਰ ਕਣ ਵਿੱਚ ਵੱਸਦਾ ਪਰ ਜਾਣਿਆ ਕਿਸੇ ਵਿਰਲੇ ਨੇ, ਹਰ ਕੋਈ ਜੀਵ ਨੂੰ ਸਾਰੀਆਂ ਥਾਵਾਂ 'ਤੇ ਵੱਸਦਾ ਨਹੀਂ ਦਿਸਦਾ, ਹਰ ਜੀਵ ਜਿਹੜਾ ਵੀ ਉਹਨੇ ਪੈਦਾ ਕੀਤਾ ਉਹ ਇਹ ਨਹੀਂ ਸਮਝ ਸਕਿਆ ਵੀ ਰੱਬ ਮੇਰੇ ਅੰਦਰ ਬੈਠਾ ਅਤੇ ਆਪਣੇ ਅੰਦਰ ਬੈਠੇ ਨੂੰ ਉਹ ਮਾਣ ਸਕਿਆ ਹੋਵੇ। ਜਿਹਨੇ ਆਪਣੇ ਅੰਦਰ ਬੈਠੇ ਨੂੰ ਮਾਣਿਆ ਹੈ ਉਹਨੇ ਹੀ ਬਾਹਰੋਂ ਵੇਖਿਆ, ਜਿਹਨੇ ਅੰਦਰ ਬੈਠਾ ਨਹੀਂ ਵੇਖਿਆ ਉਹਨੇ ਬਾਹਰੋਂ ਵੀ ਨਹੀਂ ਵੇਖਿਆ, ਭਾਵੇਂ ਲੱਖ ਯਤਨ ਕਰ ਲਓ। ਜਿੰਨਾ ਚਿਰ ਆਪਣੇ ਅੰਦਰ ਬੈਠਾ ਨਹੀਂ ਨਾ ਦਿਸਦਾ ਉਨਾ ਚਿਰ ਘੱਟ ਘੱਟ ਵਿੱਚ ਨਜ਼ਰੀ ਨਹੀਂ ਆਏਗਾ। ਜਿੱਦਣ ਆਪਣੇ ਅੰਦਰ ਬੈਠਾ ਦਿਸ ਪਿਆ ਉਦਣ ਇੱਕ ਇੱਕ ਘੱਟ ਇੱਕ ਇੱਕ ਕਣ ਵਿੱਚ ਨਜ਼ਰ ਆਏਗਾ, ਫਿਰ ਇੱਕ ਇੱਕ ਕਣ ਵਿੱਚ ਨਜ਼ਰ ਆਏਗਾ। ਇਸ ਲਈ ਗੁਰੂ ਸਾਹਿਬ ਨੇ ਕਿਹਾ ਘੱਟ ਘੱਟ ਵੱਸੈਂ, ਤੂੰ ਵੱਸਦੈਂ ਪਰ ਤੈਨੂੰ ਜਾਣਨ ਵਾਲੇ ਥੋੜ੍ਹੇ ਨੇ। ਕੋਈ ਟਾਵਾਂ ਟਾਵਾਂ ਸਮਝਦਾ ਨਾ, ਜਿਹੜਾ ਬਚਨ ਗੁਰੂ ਸਾਹਿਬ ਦੀ ਬਾਣੀ ਵਿੱਚ ਬਾਬਾ ਕਬੀਰ ਸਾਹਿਬ ਦਾ ਆਪਾਂ ਪੜ੍ਹਦੇ ਨਾ, ਅਵਲ ਅੱਲਾ ਨੂਰ ਉਪਾਇਆ, ਇਹ ਸਾਰਿਆਂ ਦੀ ਵੱਸ ਦੀ ਗੱਲ ਥੋੜ੍ਹੀ ਹੈ, ਸਾਰਿਆਂ ਦੇ ਵੱਸ ਦੀ ਖੇਡ ਹੈ। ਹਰ ਕੋਈ ਕਿਵੇਂ ਕਹਿ ਦੇਗਾ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਕਹਿ ਦੇਗਾ ਕੋਈ ਨਹੀਂ, ਹਰ ਇੱਕ ਦੇ ਵੱਸ ਦੀ ਖੇਡ ਹੀ ਹੈ ਨਹੀਂ ਇਹ। ਅਸੀਂ ਲੱਖ ਕਹੀ ਜਾਈਏ ਵੀ ਰੱਬ ਸਾਰਿਆਂ 'ਚ ਵੱਸਦਾ, ਰੱਬ ਫਿਰ ਈਰਖਾ ਕਾਹਦੀ ਹੈ ਜੀ, ਫਿਰ ਦਵੈਤ ਕਾਹਦੀ ਹੈ, ਫਿਰ ਵੈਰ ਕਾਹਦਾ ਹੈ, ਫਿਰ ਝਗੜੇ ਕਾਹਦੇ ਨੇ, ਫਿਰ ਉਹ ਭਾਵੇਂ ਧਰਮ ਦੇ ਨਾਂ 'ਤੇ ਹੀ ਕਿਉਂ ਨਾ ਹੋ ਕਿਉਂ ਹੋਣ। ਜੇ ਅਸੀਂ ਇਹ ਕਹੀਏ ਅਵਲ ਅੱਲਾ ਨੂਰ ਉਪਾਇਆ ਕਹਿਣਾ ਅਤੇ ਇਹਨੂੰ ਮੰਨਣਾ, ਦੋਵਾਂ 'ਚ ਫਰਕ ਹੈ। ਕਹਿ ਤਾਂ ਰਹੇ ਹਾਂ ਨਾ ਵੀ ਸਾਰੇ ਰੱਬ ਨੇ ਬਣਾਏ ਹੋਏ ਨੇ, ਪਰ ਇਹਨੂੰ ਮੰਨਿਆ, ਜੇ ਇਹਨੂੰ ਮੰਨ ਲਈਏ ਵੀ ਸਾਰੇ ਰੱਬ ਦੇ ਬਣਾਏ ਹੋਏ ਨੇ, ਕੋਈ ਝਗੜਾ ਰਹੇਗਾ ਜੀ, ਕੋਈ ਕਿਸੇ ਦਾ ਵੈਰੀ ਰਹੇਗਾ, ਕੋਈ ਕਿਸੇ ਨਾਲ ਈਰਖਾ ਕਰੇਗਾ, ਕੋਈ ਈਰਖਾਲੂ ਬਣ ਕੇ ਰਹੇਗਾ, ਕੋਈ ਕ੍ਰੋਧੀ ਬਣ ਕੇ ਰਹੇਗਾ, ਜੇ ਜਾਣ ਲਈਏ। ਨਹੀਂ ਜਾਣਿਆ, ਆਖਿਆ ਸਿਰਫ, ਫਿਰ ਕੀ ਹੁੰਦਾ, ਇੱਕ ਬੰਦਾ ਦੂਜੇ ਬੰਦੇ ਦਾ
ਵੈਰੀ ਬਣਿਆ ਹੋਇਆ ਨਾ, ਇੱਕ ਦੂਜੇ ਦੀ ਜਾਨ ਲੈਣ ਨੂੰ ਫਿਰਦਾ ਹੈ। ਉਹੀ ਜੀਵ ਇੱਕ ਦੂਜੇ ਦੇ ਵੈਰੀ ਬਣੇ ਹੋਏ, ਇੱਕ ਦੂਜੇ ਪ੍ਰਤੀ ਈਰਖਾ ਵੀ ਹੈ, ਕ੍ਰੋਧ ਵੀ ਹੈ ਨਾ, ਉਹੀ ਜੀਵ ਸਾਰੇ ਮਾੜੇ ਕਰਮ ਵੀ ਕਰੀ ਜਾਂਦੇ ਨੇ। ਕਿਉਂ? ਜਾਣਿਆ ਹੀ ਨਹੀਂ ਵੀ ਉਹ ਸਾਰੀਆਂ ਥਾਵਾਂ 'ਤੇ ਬੈਠਾ। ਜੇ ਜਾਣਿਆ ਹੁੰਦਾ ਫਿਰ ਚੰਗਾ ਕੰਮ ਨਾ ਕਰਦਾ। ਆਪਾਂ ਚੰਗੇ ਹੋਈਏ ਮਾੜੇ ਹੋਈਏ ਨਾ, ਆਪਾਂ ਜਾਣਦੇ ਹਾਂ ਵੀ ਚੰਗੇ ਹਾਂ ਕਿ ਮਾੜੇ ਹਾਂ, ਜਾਂ ਪਰਮੇਸ਼ੁਰ ਜਾਣਦਾ ਵੀ ਇਹ ਚੰਗਾ ਕਿ ਮਾੜਾ ਨਾ। ਪਰ ਦੁਨੀਆਂ ਨੂੰ ਤਾਂ ਚੰਗੇ ਬਣ ਬਣ ਵਿਖਾਉਂਦੇ ਹਾਂ ਨਾ ਵੀ ਅਸੀਂ ਬਹੁਤ ਚੰਗੇ ਹਾਂ, ਅਸੀਂ ਚੰਗੇ ਹਾਂ ਮਾੜੇ ਹਾਂ, ਇਹ ਅਸੀਂ ਜਾਣਦੇ ਹਾਂ ਜਾਂ ਅਕਾਲ ਪੁਰਖ ਜਾਣਦਾ। ਪਰ ਦੁਨੀਆਂ ਨੂੰ ਕੀ ਕਰਦੇ ਹਾਂ? ਸੰਸਾਰ ਨੂੰ ਤਾਂ ਚੰਗਾ ਹੀ ਬਣ ਬਣ ਵਿਖਾਉਂਦੇ ਹਾਂ ਨਾ, ਅਸੀਂ ਕਰਮ ਚੰਗੇ ਕਰਦੇ ਹਾਂ ਮਾੜੇ ਕਰਦੇ ਹਾਂ, ਸਾਡੇ ਤੋਂ ਬਿਨਾਂ ਕੋਈ ਨਹੀਂ ਜਾਣਦਾ, ਅਕਾਲ ਪੁਰਖ ਤੋਂ ਬਿਨਾਂ ਕੋਈ ਨਹੀਂ ਜਾਣਦਾ। ਪਰ ਸੰਸਾਰ ਨੂੰ ਤਾਂ ਅਸੀਂ ਚੰਗੇ ਹੀ ਕਰ ਵਿਖਾਉਂਦੇ ਹਾਂ ਨਾ ਵੀ ਦੁਨੀਆ ਜਦੋਂ ਵੇਖੇ ਉਦੋਂ ਮੈਂ ਚੰਗਾ ਹੀ ਕੰਮ ਕਰਦਾ ਹੋਵਾਂ, ਜਾਂ ਜਦੋਂ ਦੁਨੀਆ ਵੇਖ ਰਹੀ ਹੈ ਮੈਂ ਮਾੜਾ ਛੱਡ ਕੇ ਵੀ ਚੰਗਾ ਕਰਨ ਲੱਗ ਜਾਂਦਾ, ਭਾਵੇਂ ਉਦੋਂ ਪਹਿਲਾਂ ਮਾੜਾ ਕਰ ਰਿਹਾ ਸੀ, ਕੋਈ ਵੇਖ ਨਹੀਂ ਸੀ ਰਿਹਾ, ਬੰਦਾ ਮਾੜੇ ਕੰਮ 'ਚ ਲੱਗਾ ਹੋਇਆ ਨਾ, ਜਦੋਂ ਵੇਖਣ ਲੱਗ ਗਿਆ ਉਹਨੂੰ ਛੱਡ ਕੇ ਫਟਾਫਟ ਚੰਗਾ ਕਰਨ ਲੱਗ ਗਿਆ। ਮਤਲਬ ਦੁਨੀਆ ਨੂੰ ਅਸੀਂ ਚੰਗਾ ਹੀ ਵਿਖਾਉਂਦੇ ਹਾਂ, ਅਸੀਂ ਚੰਗੇ ਹਾਂ ਜਾਂ ਮਾੜੇ ਹਾਂ ਇਹ ਅਸੀਂ ਜਾਣਦੇ ਜਾਂ ਰੱਬ ਜਾਣਦਾ। ਜੇ ਇਹ ਜਾਣ ਲਈਏ ਵੀ ਰੱਬ ਸਾਨੂੰ ਹਰ ਵੇਲੇ ਵੇਖ ਰਿਹਾ, ਅਸੀਂ ਮਾੜਾ ਕਰਕੇ ਵਿਖਾਵਾਂਗੇ? ਜਦੋਂ ਸਾਨੂੰ ਪਤਾ ਲੱਗ ਜਾਂਦਾ ਵੀ ਸਾਨੂੰ ਵੇਖ ਰਿਹਾ ਕੋਈ, ਅਸੀਂ ਚੰਗਾ ਕਰਨ ਲੱਗ ਜਾਂਦੇ। ਜਦੋਂ ਇਹ ਪਤਾ ਲੱਗੇ ਵੀ ਸਾਨੂੰ ਕੋਈ ਨਹੀਂ ਵੇਖ ਰਿਹਾ, ਫਿਰ ਜੋ ਹੈ ਜਿਵੇਂ ਹੈ ਠੀਕ ਹੈ ਜੀ, ਮਾੜਾ ਹੀ ਕਰੀ ਚੱਲੋ, ਕੋਈ ਕਿਹੜਾ ਕੋਈ ਵੇਖਦਾ। ਜੇ ਇਹ ਗੱਲ ਸਮਝ ਲਈਏ ਵੀ ਰੱਬ ਹਰ ਵੇਲੇ ਵੇਖ ਰਿਹਾ, ਫਿਰ ਕੀ ਹੋਏਗਾ? ਫਿਰ ਡਰ ਹੋਏਗਾ ਨਾ ਵੀ ਸਾਨੂੰ ਉਹ ਵੇਖ ਰਿਹਾ। ਜਦੋਂ ਉਹ ਵੇਖ ਰਿਹਾ ਫਿਰ ਸੁਭਾਵਿਕ ਜਿਹੀ ਗੱਲ ਹੈ ਅਸੀਂ ਕੋਸ਼ਿਸ਼ ਕਰਾਂਗੇ ਵੀ ਰੱਬ ਵੇਖ ਰਿਹਾ ਤੇ ਮੈਂ ਮਾੜਾ ਨਾ ਕਰਾਂ, ਮੈਂ ਚੰਗਾ ਹੀ ਕਰਾਂ ਕਿਉਂਕਿ ਉਹ ਵੇਖ ਰਿਹਾ। ਪਰ ਉਹ ਵੇਖ ਰਿਹਾ ਇਸ ਗੱਲ ਨੂੰ ਮੰਨੇ ਕਿਹੜਾ? ਉਹ ਵੇਖਦਾ ਵੀ ਹੈ, ਸਾਰੇ ਜਾਣਦੇ ਵੀ ਨੇ, ਇਹਦੇ 'ਚ ਕੋਈ ਦੋਰਾਵਾਂ ਨਹੀਂ। ਜਿਹਨੂੰ ਮਰਜ਼ੀ ਪੁੱਛ ਲਓ ਉਹ ਕਹਿੰਦਾ ਰੱਬ ਵੇਖਦਾ ਹੈ ਜੀ, ਹਰ ਕੋਈ ਕਹਿੰਦਾ। ਬਸ ਇਹ ਗੱਲ ਉਦੋਂ ਚੇਤੇ ਆਉਂਦੀ ਹੈ ਜਦੋਂ ਆਪਣੇ 'ਤੇ ਵਧੀਕੀ ਹੁੰਦੀ ਹੈ, ਉਦੋਂ ਅਸੀਂ ਕਹਿੰਦੇ ਹਾਂ ਵੀ ਰੱਬ ਵੇਖਦਾ। ਜਦੋਂ ਅਸੀਂ ਵਧੀਕੀ ਕਰ ਰਹੇ ਹੁੰਦੇ ਹਾਂ ਫਿਰ ਨਹੀਂ ਕਹਿੰਦੇ ਵੀ ਅਸੀਂ ਰੱਬ ਵੇਖਦਾ, ਫਿਰ ਨਹੀਂ ਕਹਿੰਦੇ। ਫਿਰ ਇਹ ਹੀ ਹੁੰਦਾ ਵੀ ਕੋਈ ਗੱਲ ਨਹੀਂ, ਵੇਖਦਾ ਤਾਂ ਵੇਖੀ ਜਾਵੇ, ਉਹਨੇ ਕਿਹੜਾ ਕਿਸੇ ਨੂੰ ਦੱਸਣਾ। ਅਸਲ ਵਿੱਚ ਸਾਡੇ ਨਾ ਡਰਨ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਵੀ ਉਹ ਵੇਖਦਾ ਤੇ ਵੇਖੀ ਜਾਵੇ, ਉਹਨੇ ਕਿਹੜਾ ਕਿਸੇ ਨੂੰ ਆ ਕੇ ਬੋਲ ਕੇ ਦੱਸ ਦੇਣਾ ਵੀ ਲੈ ਭਾਈ ਆਹ ਵੇਖੋ ਜੀ ਆ ਫਲਾਣਾ ਮਾੜੇ ਕੰਮ ਕਰੀ ਜਾਂਦਾ। ਉਹ ਦੱਸਦਾ ਨਹੀਂ ਕਿਸੇ ਨੂੰ, ਉਹ ਪੜਦਾ ਪਾ ਲੈਂਦਾ। ਹੁਣ ਸੰਸਾਰ ਦਾ ਸਾਨੂੰ ਪਤਾ ਵੀ ਜੇ ਇੱਕ ਬੰਦੇ ਨੇ ਵੇਖ ਲਿਆ ਤੇ ਸਾਰੇ ਸੰਸਾਰ ਨੂੰ ਪਤਾ ਲੱਗ ਜਾਣਾ ਵੀ ਇਹ ਮਾੜਾ, ਇਸ ਲਈ ਬੰਦਾ ਬੰਦੇ ਸਾਹਮਣੇ ਚੰਗੇ ਕੰਮ ਕਰ ਵਿਖਾਉਂਦਾ। ਬੰਦਾ ਕਰ ਰਿਹਾ, ਰੱਬ ਵੇਖ ਰਿਹਾ, ਇਹ ਫਿਰ ਵੀ ਕਰੀ ਜਾਂਦਾ। ਕਿਉਂ? ਇਹਨੂੰ ਪਤਾ ਵੀ ਇਹਨੇ ਕਿਹੜਾ ਦੱਸਣਾ ਕਿਸੇ ਨੂੰ ਜਾ ਕੇ। ਇੱਕ ਨਾ ਡਰਨ ਦਾ ਸਭ ਤੋਂ ਵੱਡਾ ਕਾਰਨ ਇਹ ਵੀ ਹੈ। ਪਰ ਮਾਲਕ ਕਹਿੰਦੇ ਭਾਈ ਘੱਟ ਘੱਟ ਵਸੈ ਜਾਣਾ ਥੋੜ੍ਹਾ, ਹੈ ਕੋਈ ਸਾਜਨ ਪਰਦਾ ਤੋਰਾ, ਕੋਈ ਟਾਵਾਂ ਹੀ ਆ ਜਿਹੜਾ ਆਪਣੇ ਅੰਦਰੋਂ ਬਸ ਉਹ ਮੈਲ ਦੇ ਪਰਦੇ ਨੂੰ ਤੋੜ ਲੈਂਦਾ ਹੈ। ਝੂਠ ਦਾ ਪਰਦਾ, ਝੂਠ ਦੀ ਪਾਲ, ਪਾਂਭੀ ਰੀ ਕੇ ਪਾਤ ਪਰਦੋ ਵਾਲਾ ਜਿਹੜਾ ਪਰਦਾ ਹੈ, ਉਸ ਪਰਦੇ ਨੂੰ ਹਾਂ ਹਾਂ ਭੀਤ ਭਇਓ ਹੈ ਬੀਚੋ, ਉਹ ਜਿਹੜੀ ਹੰਕਾਰ ਦੀ ਕੰਧ ਸਾਡੇ ਤੇ ਪਰਮੇਸ਼ਵਰ ਵਿੱਚ ਹੋਈ ਹੈ ਉਹਨੂੰ ਕੋਈ ਟਾਵਾਂ ਤੋੜਦਾ ਹੈ। ਜਿਹੜਾ ਤੋੜ ਲੈਂਦਾ ਉਹ ਫਿਰ ਕਹਿੰਦਾ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਉਹ ਆਖਦਾ ਏਕ ਨੂਰ ਤੇ ਸਭ ਜੱਗ ਉਪਜਿਆ, ਕੌਣ ਭਲੇ ਕੋ ਮੰਦੇ। ਅਜੇ ਤੇ ਅਸੀਂ ਢੰਡੋਰਾ ਪਿੱਟਦੇ ਫਿਰਦੇ ਹਾਂ ਜੀ ਬੜਾ ਮਾੜਾ ਫਲਾਣਾ ਬੰਦਾ, ਬਾਬਾ ਕਬੀਰ ਸਾਹਿਬ ਕਹਿੰਦੇ ਕੌਣ ਭਲੇ ਕੋ ਮੰਦੇ। ਫਰਕ ਹੈ ਨਾ ਜੀ ਦੋਵਾਂ ਵਿਚਾਰਾਂ ਵਿੱਚ, ਦੋਵਾਂ ਸੋਚਾਂ ਵਿੱਚ। ਸਾਡੇ ਕੋਲ ਕੁਦਰਤ ਕੇ ਸਭ ਬੰਦੇ ਵਾਲੀ ਸੋਚ ਨਹੀਂ, ਇਸ ਕਰਕੇ ਅਸੀਂ ਲੈ ਕੇ ਹੱਥ 'ਚ ਡਫਲੀ ਲੈ ਕੇ ਹੱਥ 'ਚ ਢੋਲ ਲੋਕਾਂ ਨੂੰ ਦੱਸਣ ਤੁਰ ਪੈਂਦੇ ਵੀ ਬੜਾ ਮਾੜਾ ਜੀ ਬੜਾ ਮਾੜਾ। ਅਤੇ ਜੇ ਪਤਾ ਹੋਵੇ ਕੁਦਰਤ ਕੇ ਸਭ ਬੰਦੇ ਵਾਲੀ ਸੋਚ ਹੋਵੇ, ਜਿਹੜਾ ਜਿਹੜੇ ਕਰਮ ਕਰ ਰਿਹਾ ਉਹ ਉਹਦੇ ਆਪਣੇ ਨੇ, ਅਸੀਂ ਕਿਉਂ ਢੰਡੋਰਾ ਪਿੱਟ ਪਿੱਟ ਕੇ ਆਖਾਂਗੇ ਵੀ ਉਹ ਮਾੜਾ ਹੈ। ਸਾਡੇ ਲਈ ਤਾਂ ਕੁਦਰਤ ਕੇ ਸਭ ਬੰਦੇ,
ਸਾਡੇ ਲਈ ਸਾਰੇ ਹੀ ਕੁਦਰਤ ਦੇ ਬੰਦੇ ਨੇ। ਫਿਰ ਮਾਲਕ ਜੀ ਕਹਿ ਰਹੇ ਕੋਈ ਸੱਜਣ ਟਾਵਾਂ ਨਾ ਜਿਹਨੇ ਪਰਦਾ ਤੋੜਿਆ ਆਪਣੇ ਅਤੇ ਅਕਾਲ ਪੁਰਖ ਪਰਮੇਸ਼ਵਰ ਦੇ ਵਿਚਾਲੋਂ ਹੰਕਾਰ ਦਾ ਪਰਦਾ ਤੋੜ ਲਿਆ। ਫਿਰ ਗੁਰੂ ਸਾਹਿਬ ਕਰੋ ਯਤਨ ਜੇ ਹੋਏ ਮਿਹਰਬਾਨ, ਕਹਿੰਦੇ ਜੇ ਅਕਾਲ ਪੁਰਖ ਯਤਨ ਕਰੇ, ਅਕਾਲ ਪੁਰਖ ਮਿਹਰ ਕਰੇ ਤਾਂ ਮੈਂ ਯਤਨ ਕਰਾਂ, ਉਸ ਰੱਬੀ ਪਿਆਰੇ ਦਾ ਮਿਲਾਪ ਹੋਵੇ ਤਾਂ ਮੈਂ ਯਤਨ ਕਰਾਂ ਵੀ ਮੈਂ ਵੀ ਆਪਣੇ ਜੀਵਨ ਦੇ ਵਿੱਚੋਂ ਉਸ ਝੂਠ ਦੀ ਕੰਧ ਨੂੰ ਤੋੜ ਸਕਾਂ ਜਿਹੜੀ ਮੇਰੇ ਅਤੇ ਪਰਮੇਸ਼ਵਰ ਦੇ ਵਿਚਾਲੇ ਪਰਦਾ ਬਣੀ ਹੋਈ ਹੈ, ਉਸ ਪਲ ਨੂੰ ਤੋੜ ਸਕਾਂ, ਉਸ ਕੰਧ ਨੂੰ ਤੋੜ ਸਕਾਂ, ਅਤੇ ਜਿਹੜਾ ਮੈਨੂੰ ਇਹ ਸਿੱਖਿਆ ਦੇਵੇ, ਇਹ ਉਪਦੇਸ਼ ਦੇਵੇ ਰੱਬੀ ਪਿਆਰਾ, ਜਿਹਨੇ ਆਪਣੇ ਜੀਵਨ ਵਿੱਚੋਂ ਉਸ ਝੂਠ ਦੀ ਕੰਧ ਨੂੰ ਤੋੜਿਆ ਅਤੇ ਉਹ ਰੱਬੀ ਪਿਆਰਾ ਮੈਨੂੰ ਉਪਦੇਸ਼ ਦੇਵੇ, ਅਤੇ ਫਿਰ ਮੈਂ ਵੀ ਇਹਦੇ ਲਈ ਯਤਨ ਕਰਾਂ ਵੀ ਇਹ ਕੰਧ ਮੈਂ ਆਪਣੇ ਜੀਵਨ ਵਿੱਚੋਂ ਤੋੜ ਸਕਾਂ। ਜਦੋਂ ਉਹ ਕੰਧ ਟੁੱਟ ਜਾਏਗੀ, ਮਾਲਕ ਕਹਿੰਦੇ ਫਿਰ ਤਾਂ ਕਉ ਦੇਈ ਜੀਓ ਕੁਰਬਾਨਾ, ਮੈਂ ਤਾਂ ਉਸ ਜੀਵ ਤੋਂ ਆਪਣੀ ਜਿੰਦ ਕੁਰਬਾਨ ਕਰਦਾ ਹਾਂ ਜਿਹਨੇ ਮੇਰੇ ਉੱਤੇ ਤਰਸ ਕਰਕੇ ਮੈਨੂੰ ਇਹ ਉਪਦੇਸ਼ ਇਹ ਸਿੱਖਿਆ ਦਿੱਤੀ ਹੈ ਕਿ ਇਸ ਢੰਗ ਇਸ ਤਰੀਕੇ ਨਾਲ ਹੰਕਾਰ ਦਾ ਪਰਦਾ

0: प्रभ अमृत पूंचा, कहो नानक प्रभ मेरा ऊंचा।
1: संपूर्णता की टीरी शब्द दी गुरु साहब कहिंदे फिरत फिरत संतन पह आया। फिरदियां फिरदियां आ गया संतन पह गुरु दे कोल। दुख भ्रम हमारा सगल मिटाया। एक ना जी सियाने खान वरतदे ने, सवेर दा भुलिया शाम नू मुड़ आवे उन्हूं भुलिया नहीं कहिंदे। जिहड़ा शामी मुड़ आउंदा उन्हूं सवेर दी भटकना भी भुल जांदी है, उह भुल जांदा। ਉਹ ਕਹਿੰਦਾ ਸ਼ੁਕਰ ਹੈ ਮੰਜ਼ਿਲ 'ਤੇ ਤਾਂ ਪਹੁੰਚੇ ਹਾਂ ਨਾ, ਕੀ ਹੋਇਆ ਜੇ ਸਾਰਾ ਦਿਨ ਭਟਕ ਕੇ ਲੰਘੇ ਆ, ਮੈਨੂੰ ਮੰਜ਼ਿਲ ਮਿਲ ਗਈ। ਅਸੀਂ ਜਿੰਨਾ ਮਰਜ਼ੀ ਖੱਜਲ ਖੁਆਰ ਹੋਏ ਹੋਈਏ, ਜਿੰਨਾ ਮਰਜ਼ੀ, ਪਰ ਜੇ ਸਾਡੇ ਕੀਤੇ ਹੋਏ ਯਤਨਾਂ ਅਨੁਸਾਰ ਸਾਨੂੰ ਸਾਡੀ ਮੰਜ਼ਿਲ ਮਿਲ ਜੇ, ਸਾਰੀ ਖੱਜਲ ਖੁਆਰੀ ਵਿਸਰ ਜਾਂਦੀ ਹੈ। ਅਤੇ ਜੇ ਨਾ ਮਿਲੇ ਫਿਰ ਬੰਦਾ ਸਾਰੀ ਜ਼ਿੰਦਗੀ ਉਸ ਖੱਜਲ ਖੁਆਰੀ ਨੂੰ ਚੇਤੇ ਕਰੀ ਜਾਂਦਾ, ਬੜਾ ਖੱਜਲ ਹੋਇਆ ਜੀ ਮੈਂ, ਪਰ ਬਣਿਆ ਕੁਛ ਨਹੀਂ, ਬਣਿਆ ਕੁਛ ਨਹੀਂ। ਜਿਵੇਂ ਅੱਜ ਦੇ ਨੌਜਵਾਨ ਦੀ ਹੋਈ ਗੱਲ ਕਰ ਲਈਏ, ਚੰਗੀ ਸਿੱਖਿਆ ਲੈ ਕੇ ਨਾ, ਚੰਗੀ ਸਿੱਖਿਆ ਲੈ ਕੇ ਹੱਥ ਵਿੱਚ ਡਿਗਰੀਆਂ ਦੇ ਥੱਬੇ ਚੁੱਕੀ ਫਿਰਦੇ ਨਾ, ਉਹ ਯਤਨ ਕਰਦਾ ਵੀ ਮੈਂ ਕਿਸੇ ਨਾ ਕਿਸੇ ਨੌਕਰੀ ਉੱਤੇ ਲੱਗ ਸਕਾਂ, ਕੋਈ ਨਾ ਕੋਈ ਮੈਨੂੰ ਕਿੱਤਾ ਕਾਰ ਵਿਹਾਰ ਮਿਲੇ। ਉਹਦੇ ਲਈ ਉਹ ਬੜਾ ਖੱਜਲ ਖੁਆਰ ਹੁੰਦਾ, ਕਦੇ ਕਿਤੇ ਤੁਰਿਆ ਫਿਰਦਾ, ਕਦੇ ਕਿਤੇ ਤੁਰਿਆ ਫਿਰਦਾ ਨਾ, ਖੱਜਲ ਖੁਆਰੀ। ਆਪਣੇ ਉਸ ਭਵਿੱਖ ਨੂੰ ਨਾ, ਆਪਣੇ ਆਉਣ ਵਾਲੇ ਸਮੇਂ ਨੂੰ ਚੰਗਿਆਂ ਬਣਾਉਣ ਵਾਸਤੇ ਉਹ ਹਰ ਤਰ੍ਹਾਂ ਦਾ ਯਤਨ ਕਰਦਾ ਫਿਰਦਾ, ਖੱਜਲ ਖੁਆਰ ਵੀ ਹੁੰਦਾ ਫਿਰਦਾ, ਡਾਂਗਾਂ ਵੀ ਖਾਂਦਾ ਫਿਰਦਾ, ਕਿੰਨਾ ਕੁਛ ਕਰਦਾ ਫਿਰਦਾ ਨਾ, ਵੀ ਮੇਰਾ ਭਵਿੱਖ ਉੱਜਲ ਹੋਵੇ। ਜੇ ਤੇ ਉਹਦਾ ਕੀਤਾ ਯਤਨ ਸਫਲਾ ਹੋ ਜੇ, ਉਹਨੂੰ ਮਿਲ ਜੇ ਕੋਈ ਨਾ ਕੋਈ ਆਸਰਾ, ਫਿਰ ਉਹ ਸਾਰਾ ਕੁਛ ਹੀ ਭੁੱਲ ਜਾਂਦਾ ਹੈ, ਖੱਜਲ ਖੁਆਰੀ ਵੀ ਭੁੱਲ ਜਾਂਦਾ ਹੈ, ਜੋ ਵੀ ਉਹਦੇ ਨਾਲ ਬੀਤੀ ਉਹ ਸਾਰੀ ਭੁੱਲ ਗਿਆ। ਪਰ ਜੇ ਕੁਛ ਵੀ ਨਾ ਬਣੇ ਫਿਰ ਸਾਰੀ ਜ਼ਿੰਦਗੀ ਉਸ ਵੇਲੇ ਨੂੰ ਕੋਸਦਾ ਰਹਿ ਜਾਂਦਾ ਹੈ ਵੀ ਮੈਂ ਕੀ ਫਾਇਦਾ ਹੋਇਆ ਇੰਨਾ ਪੜ੍ਹਨ ਦਾ ਨਾ, ਕੀ ਫਾਇਦਾ ਹੋਇਆ ਇੰਨੀ ਮਿਹਨਤ ਕਰਨ ਦਾ, ਕੀ ਫਾਇਦਾ ਹੋਇਆ ਇੰਨੀ ਖੱਜਲ ਖੁਆਰੀ ਦਾ, ਕੀ ਲਾਭ ਹੋਇਆ। ਉਹ ਫਿਰ ਉਹ ਸਾਰੀ ਜ਼ਿੰਦਗੀ ਉਹਨੂੰ, ਅਤੇ ਨਾਲ ਇਹ ਵੀ ਕਹੀ ਜਾਂਦਾ ਬਣਿਆ ਕੁਛ ਨਹੀਂ, ਲਾਭ ਕੋਈ ਨਹੀਂ ਹੋਇਆ। ਇਸੇ ਤਰ੍ਹਾਂ ਜੀ ਅਸੀਂ ਆਪਣੀਆਂ ਜ਼ਿੰਦਗੀਆਂ 'ਚ ਖੱਜਲ ਖੁਆਰ ਜਿੰਨਾ ਮਰਜ਼ੀ ਹੋਈਏ, ਜੇ ਤੇ ਅਖੀਰ ਸਾਡਾ ਮੇਲ ਉਹਦੇ ਨਾਲ ਬਣ ਆਵੇ ਫਿਰ ਤੇ ਸਾਰੀ ਖੱਜਲ ਖੁਆਰੀ ਵਿਸਰ ਜਾਂਦੀ ਹੈ, ਭੁੱਲ ਜਾਂਦਾ ਜੀ। ਅਤੇ ਜੇ ਨਾ ਉਹਦੇ ਨਾਲ ਮਿਲਾਪ ਬਣੇ, ਉਹਦੇ ਨਾਲ ਪ੍ਰੀਤ ਨਾ ਬਣੇ, ਫਿਰ ਸਾਰੀ ਜ਼ਿੰਦਗੀ ਖੱਜਲ ਖੁਆਰੀ ਹੋਇਆ, ਖੱਜਲ ਖੁਆਰ ਹੁੰਦਾ ਹੀ ਰਹਿ ਜਾਂਦਾ। ਇੱਕ ਦਿਨ ਜ਼ਿੰਦਗੀ ਮੁੱਕ ਜਾਂਦੀ ਹੈ, ਖੱਜਲ ਖੁਆਰੀ ਨਹੀਂ ਮੁੱਕਦੀ। ਇੱਕ ਪੀਰੀਅਡ ਹੈ ਨਾ ਜੀ, ਜੌਬ ਵਾਸਤੇ ਇੱਕ ਟਾਈਮ ਪੀਰੀਅਡ ਹੈ, ਇੱਕ ਮਿੱਠੀ ਹੋਈ ਉਮਰ ਹੈ, ਏਜ ਫੈਕਟ ਨਾ, ਵੀ ਇੰਨੀ ਕੁ ਉਮਰ ਤੱਕ ਤੁਹਾਨੂੰ ਜੋ ਉਹ ਬੰਦਾ ਉਨਾ ਚਿਰ ਜ਼ੋਰ ਲਾਈ ਜਾਂਦਾ, ਜੇ ਤੇ ਕੁਛ ਬਣਨਾ ਫਿਰ ਤੇ ਉਨੀ ਕੁ ਉਮਰ ਦੇ ਵਿੱਚ ਸਵਰ ਜਾਣਾ, ਜੇ ਨਹੀਂ ਉਹ ਲੰਘ ਇੱਕ ਦਿਨ ਆਉਂਦਾ ਵੇਲਾ ਲੰਘ ਜਾਂਦਾ ਫਿਰ ਬੰਦਾ ਛੱਡ ਦਿੰਦਾ, ਹੁਣ ਕੋਈ ਲਾਭ ਨਹੀਂ ਹੁੰਦਾ, ਵੇਲਾ ਹੀ ਲੰਘ ਗਿਆ। ਮਨੁੱਖ ਦੀ ਜ਼ਿੰਦਗੀ ਹੂ ਬਹੂ ਉਸ ਵਿਦਿਆਰਥੀ ਦੀ ਤਰ੍ਹਾਂ ਹੀ ਹੈ, ਉਸ ਇੱਕ ਨੌਜਵਾਨ ਦੀ ਤਰ੍ਹਾਂ ਹੀ ਹੈ ਜਿਹੜਾ ਆਪਣੇ ਹੱਥਾਂ ਵਿੱਚ ਬਹੁਤ ਵੱਡੀਆਂ ਡਿਗਰੀਆਂ ਲੈ ਕੇ ਤੁਰਿਆ ਫਿਰਦਾ, ਪਰ ਮੁਕਾਮ ਉਹਦੇ ਕੋਲ ਕੋਈ ਨਹੀਂ, ਮੰਜ਼ਿਲ ਉਹਦੇ ਕੋਲ ਕੋਈ ਨਹੀਂ, ਸਿਰਫ ਖੱਜਲ ਖੁਆਰੀ ਹੈ। ਕਦੇ ਕਿਸੇ ਪਾਸੇ ਬੈਠਾ, ਕਦੇ ਕਿਸੇ ਪਾਸੇ ਬੈਠਾ, ਕਦੇ ਕਿਸੇ ਥਾਂ 'ਤੇ ਬੈਠਾ, ਕਦੇ ਕਿਸੇ ਥਾਂ 'ਤੇ ਨਾ, ਖੱਜਲ ਖੁਆਰੀ, ਇਸੇ ਨੂੰ ਖੱਜਲ ਖੁਆਰੀ ਕਹਿੰਦੇ ਜੀ। ਮਨੁੱਖ ਦੇ ਕੋਲ ਵੀ ਥੱਬਾ ਹੈ ਸਵਾਸਾਂ ਦਾ, ਇਹਦੀ ਡਿਗਰੀ ਵੀ ਮੈਂ ਮਨੁੱਖ ਹਾਂ, ਇਹਦੀ ਡਿਗਰੀ ਹੈ, ਇਹ ਸਵਾਸਾਂ ਦਾ ਥੱਬਾ ਚੁੱਕੀ ਫਿਰਦਾ, ਪਰ ਕਦੇ ਕਿਸੇ ਪਾਸੇ ਤੋਂ ਠੋਕਰ ਵੱਜਦੀ ਹੈ, ਕਦੇ ਕਿਸੇ ਪਾਸੇ ਤੋਂ ਠੋਕਰ ਵੱਜ, ਇਹ ਖੱਜਲ ਖੁਆਰੀ ਹੈ। ਸਾਰੀ ਜ਼ਿੰਦਗੀ ਬੰਦਾ ਠੁੱਡੇ ਖਾਂਦਾ ਹੀ ਫਿਰਦਾ ਨਾ, ਕਦੇ ਕਿਸੇ ਪਾਸੋਂ ਠੋਕਰ ਵੱਜ ਜਾਂਦੀ, ਕਦੇ ਕਿਸੇ ਪਾਸੋਂ, ਇਹ ਠੁੱਡੇ ਖਾਂਦਾ ਫਿਰਦਾ। ਫਿਰ ਕਿਸੇ ਦੂਸਰੇ ਪਾਸੇ ਚਲਾ ਜਾਂਦਾ, ਤੀਸਰੇ। ਹੁਣ ਇਹ ਸਾਰੀ ਖਜਰ ਇੱਕ ਫੈਕਟ ਹੈ ਵੀ ਜੇ ਮਨੁੱਖਾ ਜੀਵਨ ਰਹਿੰਦਿਆਂ ਰਹਿੰਦਿਆਂ ਕੁਝ ਸਵਾਰ ਲਏ ਤੇ ਭਾਈ ਸਵਰ ਜਾਏਗਾ, ਜੇ ਨਾ ਸਵਾਰੇ ਇੱਕ ਦਿਨ ਆਉਂਦਾ ਜਿੱਦਣ ਜ਼ਿੰਦਗੀ ਮੁੱਕ ਜਾਂਦੀ ਹੈ, ਇੱਕ ਦਿਨ ਆਉਂਦਾ ਜਿੱਦਣ ਸਮਾਂ ਮੁੱਕ ਜਾਂਦਾ, ਇੱਕ ਦਿਨ ਆਉਂਦਾ ਜਿੱਦਣ ਜ਼ਿੰਦਗੀ ਮੁੱਕ ਜਾਂਦੀ, ਫਿਰ ਕੁਛ ਨਹੀਂ ਜੇ ਬਣਦਾ। ਮਾਲਕ ਇਸੇ ਕਰਕੇ ਕਹਿ ਰਹੇ ਨੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਕਹਿੰਦੇ ਫਿਰਤ ਫਿਰਤ ਬੜਾ ਖੱਜਲ ਖੁਆਰ ਹੋਇਆ ਮੈਂ, ਅਖੀਰ ਸੰਤਨ ਪੈ ਆਇਆ, ਮੈਨੂੰ ਮਿਲ ਹੀ ਗਿਆ ਗੁਰੂ ਦਾ ਦਰ। ਜਿਵੇਂ ਬੜੇ ਯਤਨ ਕਰਦਾ ਰਿਹਾ ਕਰਦਾ ਰਿਹਾ, ਇੱਕ ਗੋਲਡਨ ਚਾਂਸ ਰਹਿ ਗਿਆ। ਉਹ ਜਿਹੜਾ ਗੋਲਡਨ ਚਾਂਸ ਹੈ ਨਾ, ਬੰਦਾ ਕਹਿੰਦਾ ਵੀ ਹੁਣ ਜਾਂ ਆਰ ਤੇ ਜਾਂ ਪਾਰ, ਵੀ ਅਖੀਰੀ ਚਾਂਸ ਹੈ, ਗੋਲਡਨ ਚਾਂਸ ਹੈ, ਜਾਂ ਕੁਛ ਬਣਾਂਗਾ ਤੇ ਜਾਂ ਖਤਮ ਹੋ ਜਾਂਗਾ। ਜੇ ਤੇ ਉਹ ਗੋਲਡਨ ਚਾਂਸ ਕੰਮ ਕੱਢ ਜਾਏ, ਫਿਰ ਬੰਦਾ ਕਹਿੰਦਾ ਵੀ ਅਖੀਰ ਖੇਡ ਬਣੀ ਗਈ। ਫਿਰ ਵੇਖਣ ਵਾਲਾ ਵੀ ਕਹਿੰਦਾ ਵੀ ਸ਼ੁਕਰ ਹੈ ਭਾਈ, ਇਹਨੂੰ ਵੀ ਕੋਈ ਮੰਜ਼ਿਲ ਮਿਲੀ ਹੈ। ਇਸੇ ਤਰ੍ਹਾਂ ਫਿਰਦਾ ਰਿਹਾ ਵੇਖਿਆ ਜ਼ਿੰਦਗੀ ਦਾ ਰਾਹ ਲੰਘਦਾ ਜਾ ਰਿਹਾ, ਸਮਾਂ ਲੰਘਦਾ ਜਾ ਰਿਹਾ, ਅਖੀਰ ਇੱਕੋ ਗੋਲਡਨ ਚਾਂਸ ਬਚਿਆ, ਗੁਰੂ ਦਾ ਦਰ। ਇੱਥੇ ਆ ਕੇ ਜੇ ਤੇ ਪਰਵਾਨਿਆ ਗਿਆ, ਫਿਰ ਤੇ ਖੇਡ ਸਵਰ ਗਈ ਸਾਰੀ, ਫਿਰ ਤੇ ਇੱਦਾਂ ਕਹਿ ਲਓ ਵੀ ਕੋਈ ਨਹੀਂ, ਜਿਹੜੇ 50 ਸਾਲ ਲੰਘੇ ਕੋਈ ਗੱਲ ਨਹੀਂ, ਹੁਣ ਭਾਵੇਂ ਅਖੀਰੀ ਇੱਕ ਦਿਨ ਰਹਿੰਦਾ ਹੋਵੇ, ਅਖੀਰੀ ਸਾਲ ਰਹਿੰਦਾ ਹੋਵੇ, ਅਖੀਰੀ 10 ਸਾਲ ਰਹਿੰਦੇ ਹੋਣ, ਅਖੀਰੀ 50 ਸਾਲ ਰਹਿੰਦੇ ਹੋਣ, ਜਿੰਨਾ ਵੀ ਸਮਾਂ ਬਾਕੀ, ਫਿਰ ਉਹ ਤੇ ਲੇਖੇ ਵਿੱਚ ਲੰਘੇਗਾ, ਉਹ ਤੇ ਉਹਦੀ ਯਾਦ ਵਿੱਚ ਲੰਘੇਗਾ। ਪਰ ਜੇ ਗੁਰੂ ਦਰ ਤੇ ਵੀ ਪ੍ਰਵਾਨ ਨਾ ਹੋਇਆ, ਫਿਰ ਗੋਲਡਨ ਚਾਂਸ ਵੀ ਗਿਆ, ਫਿਰ ਵਿਅਰਥ ਹੈ। ਫਿਰਤ ਫਿਰਤ ਸੰਤਨ ਪੈ ਆਇਆ, ਗੁਰੂ ਕੋਲ ਆ ਗਿਆ ਮੈਂ, ਫਿਰਦਾ ਹੋਇਆ ਬੜਾ ਭਟਕਿਆ, ਬਹੁਤ ਭਰਮਿਆ, ਅਖੀਰ ਗੁਰੂ ਦਰ ਤੇ ਪਹੁੰਚਿਆ। ਜਦੋਂ ਗੁਰੂ ਦਰ ਤੇ ਪਹੁੰਚਿਆ, ਦੁੱਖ ਭਰਮ ਹਮਾਰਾ ਸਗਲ ਮਿਟਾਇਆ, ਗੁਰੂ ਨੇ ਕਿਰਪਾ ਕੀਤੀ। ਉਹ ਕਹਿੰਦੇ ਬੜਾ ਭਟਕਿਆ ਤੂੰ, ਪਹਿਲਾਂ ਹੁਣ ਬਹਿ ਤੇ ਆਰਾਮ ਕਰ, ਬੈਠ ਇਕਾਗਰ ਹੋ। ਉਸੇ ਵੇਲੇ ਗੁਰੂ ਮਨ ਨੂੰ, ਮਨ ਹੀ ਭਟਕਿਆ ਨਾ, ਗੁਰੂ ਨੇ ਉਦੋਂ ਹੀ ਮਨ ਨੂੰ ਇਕਾਗਰ ਕਰਤਾ ਵੀ ਇਹਨੂੰ ਟਕਾ। ਭਟਕਣਾ ਸੀ ਅਤੇ ਦੁੱਖ ਸੀ, ਭਟਕਣਾ ਮੁੱਕੀ ਅਤੇ ਦੁੱਖ ਵੀ ਮੁੱਕ ਗਿਆ। ਦੁੱਖ ਭਰਮ ਹਮਾਰਾ ਸਗਲ ਮਿਟਾਇਆ, ਮਹਿਲ ਬੁਲਾਇਆ, ਫਿਰ ਆਵਾਜ਼ ਮਾਰ ਲਈ, ਆ ਜਾ ਭਾਈ ਤੂੰ ਪ੍ਰਵਾਨ ਹੋ ਗਿਆ, ਪ੍ਰਭ ਅੰਮ੍ਰਿਤ ਪੁੰਚਾ। ਜਦੋਂ ਉਹਨੇ ਆਪਣੇ ਮਹਿਲਾਂ ਵਿੱਚ ਬੁਲਾਇਆ, ਫਿਰ ਰੱਬ ਨੇ ਤਰਸ ਕਰਕੇ ਝੋਲੀ 'ਚ ਕੀ ਪਾਇਆ, ਅੰਮ੍ਰਿਤ। ਉਹਨੇ ਫਿਰ ਆਪਣੇ ਨਾਮ ਦੀ ਦਾਤ ਦਿੱਤੀ ਵੀ ਲੈ ਸ਼ੱਕ, ਬੜੀ ਮਿਹਨਤ ਕਰਕੇ ਆਇਆ, ਆ ਲੈ। ਜਿਵੇਂ ਬੰਦਾ ਭਟਕਦਾ ਮੰਜ਼ਿਲ 'ਤੇ ਪਹੁੰਚਿਆ ਹੋਵੇ, ਭਟਕਦਾ ਕਿਸੇ ਰਿਸ਼ਤੇਦਾਰ ਦਾ ਘਰ ਲੱਭਦਾ ਘਰੇ ਪਹੁੰਚਿਆ, ਅਗਲੇ ਪਹਿਲੋਂ ਲਿਆਉਂਦੇ ਨਾ, ਲੈ ਭਾਈ ਹੁਣ ਪਹਿਲੋਂ ਕੁਝ ਸ਼ੱਕ ਲਾ। ਗੁਰੂ ਸਾਹਿਬ ਕਹਿੰਦੇ ਬੜਾ ਭਟਕ ਕੇ ਆਇਆ, ਹੁਣ ਪਹਿਲਾਂ ਬਹਿ, ਸਾਹ ਲੈ, ਮੈਂ ਤੇਰੇ ਛਕਣ ਵਾਸਤੇ ਪਦਾਰਥ ਲੈ ਕੇ ਆਉਂਦਾ। ਫਿਰ ਕੀ ਮਿਲਦਾ? ਅੰਮ੍ਰਿਤ ਨਾਮ। ਫਿਰ ਗੁਰੂ ਆਪਣੀ ਬੰਦਗੀ ਬਖਸ਼ਦਾ, ਪਰਮੇਸ਼ੁਰ ਦੀ ਬੰਦਗੀ ਬਖਸ਼ਦਾ। ਫਿਰਤ ਫਿਰਤ ਸੰਤਨ ਪੈ ਆਇਆ, ਦੁੱਖ ਭਰਮ ਹਮਾਰਾ ਸ਼ਗਲ ਮਿਟਾਇਆ, ਮਹਿਲ ਬੁਲਾਇਆ, ਘਰ ਵਿੱਚ ਸੱਦ ਲਿਆ, ਪ੍ਰਭ ਅੰਮ੍ਰਿਤ ਪੁੰਚਾ। ਹੁਣ ਉਹਨੇ ਆਪਣਾ ਨਾਮ ਰੂਪੀ ਅੰਮ੍ਰਿਤ ਬਖਸ਼ਿਆ, ਮੈਂ ਛਕਿਆ, ਕਹਿੰਦੇ ਮੈਂ ਛਕ ਕੇ ਉਹਦਾ ਲਾਭ ਲਿਆ। ਕਹੋ ਨਾਨਕ ਪ੍ਰਭ ਮੇਰਾ ਉੱਚਾ, ਨਾਨਕ ਜੀ ਆਖੋ ਮੇਰਾ ਮਾਲਕ ਬੜਾ ਉੱਚਾ ਹੈ, ਬਹੁਤ ਵੱਡਾ ਹੈ, ਬੜਾ ਵਿਸ਼ਾਲ ਹੈ। ਉਹਨੇ ਤਰਸ ਕਰਕੇ ਮੈਨੂੰ ਆਪਣੇ ਦਰ 'ਤੇ ਰੱਖ ਲਿਆ, ਆਪਣੇ ਮਹਿਲਾਂ ਵਿੱਚ ਰੱਖ ਲਿਆ, ਇਹ ਉਹਦੀ ਬਖਸ਼ਿਸ਼ ਹੈ। ਇਸ ਤਰੀਕੇ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਅੱਜ ਸਾਨੂੰ ਮਤ ਦਿੰਦੇ ਨੇ। ਉਹ ਦਾਤਾ ਹੈ, ਸਭਨਾ 'ਤੇ ਦਇਆਲੂ ਹੈ, ਕਿਰਪਾਲੂ ਹੈ, ਬਸ ਉਹਨੂੰ ਜਾਣਨ ਦੀ ਲੋੜ ਹੈ, ਉਹਨੂੰ ਸਮਝਣ ਦੀ ਲੋੜ ਹੈ। ਜਿਹੜੇ ਜੀਵ ਨੇ ਉਹਨੂੰ ਜਾਣ ਲਿਆ, ਉਹਦੇ ਨਾਲ ਸਾਂਝ ਪਾ ਲਈ, ਉਹ ਇੱਕਮਿੱਕ ਹੋ ਜਾਂਦਾ ਅਤੇ ਉਹਦੇ ਦਰ 'ਤੇ ਪ੍ਰਵਾਨਿਆ ਜਾਂਦਾ। ਯਤਨ ਕਰਨਾ ਸਾਡਾ ਫਰਜ਼ ਬਣਦਾ, ਅਸੀਂ ਯਤਨ ਕਰੀਏ, ਦਿਨ ਰਾਤ ਯਤਨ ਕਰੀਏ, ਉਹਦੀ ਪ੍ਰੇਮਾ ਭਗਤੀ ਵਿੱਚ ਜੁੜ ਕੇ ਰਹੀਏ, ਇਹ ਸਾਡਾ ਯਤਨ ਹੈ। ਕਦੋਂ ਉਹਨੇ ਤਰਸ ਕਰ ਦੇਣਾ ਇਹ ਉਹ ਜਾਣਦਾ, ਪਰ ਜਦੋਂ ਉਹ ਤਰਸ ਕਰੇਗਾ, ਫਿਰ ਸਾਡੇ ਦੁੱਖ ਭਰਮ ਸਾਰੇ ਉਹਨੇ ਮਿਟਾ ਦੇਣੇ ਨੇ, ਸਾਰੇ ਮੇਟ ਦੇਗਾ, ਅਤੇ ਮੇਟ ਕੇ ਸਾਨੂੰ ਫਿਰ ਸੁੱਖਾਂ ਦੀ ਦਾਤ, ਸੁੱਖਾਂ ਦੀ ਰਾਸ਼ੀ, ਸੁੱਖਾਂ ਦੀ ਪੂੰਜੀ ਬਖਸ਼ੇਗਾ। ਗੁਰੂ ਕਿਰਪਾ ਕਰੇ, ਮਾਲਕ ਅੱਗੇ ਅਰਦਾਸ ਕਰਿਆ ਕਰੋ।

ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ 'ਤੇ ਪ੍ਰਵਾਨ ਕਰ ਲੈਣ। ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਨਿਤਨੇਮ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀ, ਇਹ ਪ੍ਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਗੁਰੂ ਬਾਬਾ ਜੀ ਕੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ ਲਈਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ। ਮਨ ਮਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਰੀ ਗੇਰਾ, ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਏ ਮਨ ਮੇਰੇ, ਆ ਤੂੰ ਸਦਾ ਰਵਰਨਾਲੇ।

0: ਸਦਾਰੂ ਅਰਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ, ਕਰ ਤਾਂ ਤੇਰੇ ਸਭ ਕੁਛ ਹੈ। ਜਿਸ ਦੇ ਸੋ ਪਾਵੇ ਸਦਾ ਸਤਿ ਸਲਾਹ, ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬੇਟੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨੂ ਸੁਣੋ ਸੰਤੋ, ਸ਼ਬਦ ਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਿਆ, ਘਰ ਸੁਭਾਗਿਆ ਸ਼ਬਦ ਵਾਜੇ, ਕਲਾ ਜਿਤ ਕਰ ਤਾਰੀਆ, ਪੰਚ ਦੂਤ ਦਵਾਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ, ਨਾਮ ਰਕੈ ਲਾਗੇ ਕਹਿ ਨਾਨਕ ਤੈ ਸੁਖੋਆ, ਤਿਤ ਕਾਰਿਆ ਨਾ ਦਵਾਜੇ, ਅਣਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨੰਦ ਤੁਰੇ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਦਿਵਸ ਰਾਤ ਵਿਦਾਈ ਰਾਇਆ, ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠਾਕੁਰ
1: ਹਮ ਮਾਰਕ ਤੇਰੇ ਤੁਮਰੀ ਕਿਰਪਾ ਮੈਂ, ਤੁਮਰਾ ਅੰਤ ਉਚੇ ਦੇਵ ਚਾ ਭਗਵੰਤ, ਸਗਲ ਸਮਗਰੀ ਤੁਮਰੈ ਸੁਕਰ ਧਾਰੀ ਤੁਮ ਤੇ ਆਗਿਆ ਕ

ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਾਏ ਅਰਜਨ ਅਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁਖ ਜਾਏ।

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ।

ਨਿਉਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੀ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਾਰੇ ਬਖਸ਼ੇ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਗੁਰਮਤ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨ ਨਾਇੰਦਰ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਗੁਰਬਾਣੀ ਲੜੀਵਾਰ ਕਥਾ ਵਿਚਾਰ 6 ਪੌੜੀਆਂ ਅਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵੱਧਦਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਗਾਂਹ ਤੋਂ ਸਮਤ ਬਖਸ਼ਣੀ ਦੁਆਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਹ ਨੂੰ ਵੇ ਪ੍ਰਵਾਹ ਨੂੰ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਸ਼ਕੇ ਆਪ ਜੀ ਦਾ

ਸਤਨਾਮ ਵਾਹਿਗੁਰੂ ਸਾਹਿਬ ਜੀ। ਅਤ ਉੱਚਾ ਤਾਂ ਕਾ ਦਰਬਾਰ, ਅੰਤ ਨਹੀਂ ਕਿਛ ਪਾਰਾ ਵਾਰਾ। ਕੋਟ ਕੋਟ ਕੋਟ ਲੱਖ ਧਾਵੈ, ਇੱਕ ਤਿਲ ਤਾਂ ਕਾ ਮਹਿਲ ਨ ਪਾਵੈ। ਸੁਹਾਵੀ ਕੌਣ ਸਵੇਲਾ, ਜਿਤ ਪ੍ਰਭ ਮੇਲਾ। ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ।

ਕੁੜੀ ਜਿਸ ਦਾ ਚਿੱਤ ਵਸਿਆ ਮੇਰਾ ਸੁਆਮੀ ਤਿਸ ਨੂੰ ਕਿਉਂ ਦੇਸਾ ਕਿਸੇ ਗੱਲੇ ਦਾ ਲੋੜੀ ਹੈ ਹਰ ਸੁਖ ਦਾਤਾ ਸਭਨਾ ਗੱਲਾਂ ਕਾ ਤਿਸ ਨੂੰ ਧਿਆਈ ਦਿਆ ਕਿਵ ਨਿਮਖ ਘੜੀ ਮੂੰਹ ਮੋੜੀ ਹੈ ਜਿਨ੍ਹਾਂ ਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ ਨਿਤ ਸੰਤ ਜਨਾ ਕੀ ਸੰਗਤ ਜਾਏ ਬਈਐ ਮੂੰਹ ਜੋੜੀਐ ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ ਸਭ ਜਨ ਕੇ ਬੰਧਨ ਤੋੜੀਐ ਹਰ ਕਿਰਪਾ ਤੇ ਹੋਆ ਹਰ ਭਗਤ ਜਨਾ ਕੈ ਮੂੰਹ ਡਿਠੈ ਜਗਤ ਤਰਿਆ ਸਭ ਲੋੜੀਐ ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ ਸਭ ਜਨ ਕੇ ਬੰਧਨ ਤੋੜੀਐ ਹਰ ਕਿਰਪਾ ਤੇ ਹੋਆ ਹਰ ਭਗਤ ਜਨਾ ਕੈ ਮੂੰਹ ਡਿਠੈ ਜਗਤ ਤਰਿਆ ਸਭ ਲੋੜੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ

Gracias. Gracias. Gracias.

ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਿਛਿਆ ਰਿਆਇ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ਼੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸ਼ਵਾਸ ਦਾਨ, ਭਰੋਸਾ ਦਾਨ, ਦਾਨਾ ਸਦਾ ਨਾਮ ਦਾਨ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦਦਾਰ, ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ। ਨੇਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ, ਛੇ ਪੌੜੀਆਂ ਅਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਹੈ ਜੀ। ਬਾਣੀ ਪੜ੍ਹਦਿਆਂ, ਸੇਵਾ ਸੰਭਾਲ ਕਰਦਿਆਂ, ਹਜ਼ੂਰੀ ਅੰਦਰ ਵਿਚਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਅਗਾਂਹ ਤੋਂ ਸਮਤ ਬਖਸ਼ਣੀ, ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ। ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ, ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ। ਸਹੀ ਪਿਆਰੇ ਮੇਲ ਜਿਨਾ ਮਿਲਿਆ ਤਰਨਾਮ ਚਿਤਿਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ

ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਪਈ ਅਕਾਲ ਕੀ ਤਵੈ ਚਲਾਇਓ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ।

ਵਾਹਿਗੁਰੂ ਸਾਹਿਬ ਜੀਓ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਦੇਵਤੇ ਕੀਏ ਕਰਤਨਾ ਲਾਗੀ ਵਾਰ। ਦਰਵੇਸੀ ਕੋ ਜਾਣਸੀ ਬਿਰਲਾ ਕੋ ਦਰਵੇਸ਼, ਜੇ ਘਰ ਘਰ ਹੰਡਾ ਮੰਗਦਾ ਤਿਗ ਜੀਵਨ ਤਿਗ ਵੇਸ਼। ਜੇ ਆਸਾ ਦਿਸਾ ਤਜ ਗੁਰਮੁਖ ਪੇਖਿਆ ਨਾ, ਤਿਸ ਕੇ ਚਰਨ ਬਖਾਲੀਐ ਨਾਨਕ ਹੋ ਬਲਿਹਾਰ ਜਾ। ਕਹਿਆ ਕਥਿਆ ਨਾ ਪਾਈਐ ਅਨ ਦਿਨ ਰਹਿ ਸਦਾ ਗੁਣ ਗਾਏ, ਵਿਣ ਕਰ ਮੈਂ ਨਦਰੀ ਪਾਈਐ ਵਿਣ ਕਰ ਮੈਂ ਕਿਨੈ ਨਾ ਪਾਇਓ ਪਾਉ ਕਮੋਏ ਬਿਦਲਾਏ। ਗੁਰ ਕੈ ਸ਼ਬਦ ਮਨ ਤਨ ਭਿਜੈ,

ਸੋ ਕੋਟਲ ਗੁਰ ਸੇਵੀਐ ਐਨੁ ਸਹਿਜ ਸੁਭਾਇ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ।

ਸਬਦੈ ਸਾਧਨਾ ਪਾਇਓ, ਮਨ ਹਠ ਕਿਆ ਗੁਣ ਗਾਏ, ਨਾਨਕ ਆਇਆ ਸੋ ਪ੍ਰਵਾਨ ਹੈ।

ਜਾ ਆਪਣਾ ਆਪ ਨਾ ਪਛਾਣ ਮੂੜਾ ਅਵਰਾ ਆਖ ਦੁਖਾਈ।

तोर कर्म न पायो प्राणी, वीण कर्मा क्या पाई।

जिन आरती आया तिसनों सर्व कल्याण हो।

तन मन थीवे हरे वाहे गुरु जी का खालसा वाहे गुरु जी की फतेह।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਨਾਨਕ ਸੋਈ ਦਿਨ ਸੁਹਾਵੜਾ, ਜਿਤ ਪ੍ਰਵਿਆ ਵੇ ਚਿੱਤ, ਜਿਤ ਦਿਨ ਵਿਸਰੇ ਪਾਰ ਬ੍ਰਹਮ, ਪਿੱਟ ਭਲੇਰੀ ਰੁੱਤ। ਨਾਨਕ ਆਏ ਸੇ ਪਰਵਾਨ ਹੈ, ਜਿਨ ਹਰ ਬੁੱਠਾ ਚਿੱਤ। ਗਾਲੀ ਹਲ ਪਲਾਲੀਆਂ, ਕੰਮ ਨਿਆਵੇ ਮਿੱਤ। ਨਾਨਕ ਮਿੱਤਰਾਈ ਤਿਸਿਓ, ਸਭਕੇ ਜਿਸਕੇ ਹਾਥ। ਕੁਮਿੱਤਰਾ ਸੇ ਹੀ ਕਾਂਢੀਏ, ਇੱਕ ਵਿਖ ਨਾ ਚਲਹੇ ਸਾਥ। ਸੋ ਕਹੋ ਟਲ ਗੁਰ ਸੇਵੀਐ, ਆਹਨੇ ਸਹਿ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਹੋਵੈ ਸਿਫਤ ਖਸਮ ਦੀ, ਨੂਰੇ ਅਰਸੋਂ ਕੁਰਸੋਂ ਝੱਟੀਐ। ਤੁਦ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵੇਸਾਹ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵੇਸਾਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਮਨ ਪ੍ਰਤੀਤ ਨ ਆਈਆ, ਸਹਿਜ ਨ ਲੱਗੋ ਪਾਹੋ। ਸ਼ਬਦੇ ਸਾਧਨ ਪਾਏ ਆ, ਮਨ ਹਠ ਕਿਆ ਗੁਣ ਗਾਏ। ਨਾਨਕ ਆਇਆ ਸੋ ਪਰਵਾਨ ਹੈ, ਜੇ ਗੁਰਮੁਖ ਸੱਚ ਸਮਾਏ। ਮਨ ਪ੍ਰਤੀਤ ਨ ਆਈਆ,

वाहे गुरु जी का खालसा, वाहे गुरु जी की फतेह।

ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰ ਇਤਿਹਾਸਕ ਵਿਚਾਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰ

ਸਤ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਭਨਾਂ ਦੀਆਂ ਹਾਜ਼ਰੀਆਂ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਲੱਗ ਜਾਣ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਰਾਹੀਂ ਕਵੀ ਸੰਤੋਖ ਸਿੰਘ ਜੀ ਦੇ ਦੁਆਰਾ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਬਾਦਸ਼ਾਹ ਦਰਵੇਸ਼ ਸ਼ਾਹੀ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਇਤਿਹਾਸ ਨੂੰ ਲੜੀਵਾਰ ਸਰਵਣ ਕਰਦੇ ਆ ਰਹੇ ਹੋ। ਅਨੰਦਪੁਰ ਸਾਹਿਬ ਪਵਿੱਤਰ ਅਸਥਾਨ ਜਿੱਥੇ ਮਹਾਰਾਜ ਜੀ ਗੁਰਮਤਿ ਦਾ ਉਪਦੇਸ਼ ਦਿੰਦਿਆਂ ਹੋਇਆਂ ਸਰਬ ਸਾਂਝਾ ਉਪਦੇਸ਼ ਦਿੰਦਿਆਂ ਹੋਇਆਂ ਨਿਰਭਉ ਨਿਰਵੈਰ ਦੀ ਅਵਸਥਾ ਸਤਿਗੁਰੂ ਮਹਾਰਾਜ ਜੀ ਬਣਾਉਂਦੇ ਨੇ, ਪਰ ਜੇ ਕੋਈ ਜਾਣ ਬੁੱਝ ਕੇ ਵੈਰ ਕਮਾਉਣ ਵਾਸਤੇ ਚੜ੍ਹ ਕੇ ਆਉਂਦਾ ਤਾਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਫਿਰ ਤੁਸੀਂ ਸੰਤ ਤੋਂ ਸਿਪਾਹੀ ਵੀ ਬਣਨਾ ਹੈ। ਬਾਈ ਧਾਰ ਦੇ ਰਾਜੇ ਕਹਿਲੂਰੀ ਰਾਜਾ ਰਾਜਾ ਭੀਮ ਚੰਦ ਇਹਨਾਂ ਬਾਈ ਧਾਰ ਦੇ ਰਾਜਿਆਂ ਨੂੰ ਇਕੱਠਾ ਕਰਕੇ ਇਹਨਾਂ ਦੀਆਂ ਸੈਨਾ ਫੌਜਾਂ ਨੂੰ ਇਕੱਠਾ ਕਰਕੇ ਅਨੰਦਪੁਰ ਸਾਹਿਬ ਵੱਲ ਨੂੰ ਆਇਆ। ਹੰਕਾਰ ਦੇ ਨਾਲ ਭਰਿਆ ਹੋਇਆ ਹੈ। ਇੱਧਰੋਂ ਮਹਾਰਾਜ ਜੀ ਨੇ ਵੀ ਪੂਰੀ ਤਿਆਰੀ ਜਿਹੜੀ ਆ ਉਹ ਕਰਵਾਈ ਹੋਈ ਹੈ, ਮੋਰਚਾਬੰਦੀ ਹੋ ਚੁੱਕੀ ਹੈ। ਗੁਰੂ ਕਾ ਖਾਲਸਾ ਗੁਰੂ ਕੇ ਸਿੰਘ ਆਪੋ ਆਪਣੇ ਮੋਰਚਿਆਂ ਨੂੰ ਸੰਭਾਲ ਕੇ ਡਟ ਕੇ ਖਲੋਤੇ ਨੇ। ਜਿਸ ਪਾਸਿਓਂ ਇਹਨਾਂ ਬਾਈ ਧਾਰ ਦੇ ਰਾਜਿਆਂ ਨੇ ਆਪਣੀ ਫੌਜ ਲੈ ਕੇ ਆਉਣਾ ਹੈ ਉਸ ਪਾਸੇ ਗੁਰੂ ਕੇ ਖਾਲਸੇ ਨੇ ਪਹਿਰਾ ਦਿੱਤਾ। ਔਰ ਜਦੋਂ ਇਹ ਆਹਮੋ ਸਾਹਮਣਾ ਦੋਵਾਂ ਦਾ ਹੋਇਆ, ਇੱਥੇ ਫਿਰ ਅਨੰਦਪੁਰ ਸਾਹਿਬ ਦੀ ਇਹ ਜਿਹੜੀ ਜੰਗ ਹੈ ਇਹ ਛਿੜਦੀ ਹੈ। ਇਹ ਜੰਗ ਅਹੰਕਾਰੀਆਂ ਦੇ ਅਹੰਕਾਰ ਨੂੰ ਤੋੜਨ ਵਾਸਤੇ ਹੈ, ਜਿਨ੍ਹਾਂ ਦੇ ਮਨਾਂ ਦੇ ਵਿੱਚ ਨਫ਼ਰਤ ਈਰਖਾ ਤੋਂ ਸਿਵਾਏ ਹੋਰ ਕੁਛ ਵੀ ਨਹੀਂ। ਇੱਧਰ ਗੁਰੂ ਮਹਾਰਾਜ ਜੀ ਦੇ ਬਹਾਦਰ ਸੂਰਵੀਰ ਯੋਧੇ ਬਾਣੇ ਔਰ ਬਾਣੀ ਦੇ ਰੰਗ ਵਿੱਚ ਰੰਗੇ ਹੋਏ, ਕਿਵੇਂ ਇਹਨਾਂ ਦਾ ਮੁਕਾਬਲਾ ਕਰਦੇ ਆ, ਦੋ ਧਿਰਾਂ ਦੇ ਵਿੱਚ ਇਹ ਜਿਹੜੀ ਜੰਗ ਛਿੜੀ ਹੈ ਇਸ ਵਿੱਚ ਕੀ ਮਾਹੌਲ ਬਣਦਾ ਹੈ, ਉਹ ਅਗਲੇ ਇਤਿਹਾਸ ਵਿੱਚ ਕਵੀ ਜੀ ਬਿਆਨ ਕਰਦੇ ਨੇ। ਬੜੇ ਪਿਆਰ ਸਤਿਕਾਰ ਨਾਲ

ਕਵੀ ਜੀ ਆਖਦੇ ਨੇ ਇਸ ਤਰ੍ਹਾਂ ਦੋਵੇਂ ਦਿਸ਼ਾ ਤੋਂ ਦੋਵੇਂ ਪਾਸਿਆਂ ਤੋਂ ਇਹਨਾਂ ਯੋਧਿਆਂ ਦਾ ਸਿਪਾਹੀਆਂ ਦਾ ਆਮੋ ਸਾਹਮਣਾ ਜਿਹੜਾ ਉਹ ਹੋਇਆ ਅਤੇ ਜਦੋਂ ਇੱਕ ਦੂਜੇ ਦੇ ਸਾਹਮਣੇ ਹੋਏ ਨੇ ਇਹਨਾਂ ਨੇ ਫਿਰ ਇੱਕ ਦੂਜੇ 'ਤੇ ਵਾਰ ਕਰਨਾ ਸ਼ੁਰੂ

0: ਜੰਗ ਛਿੜੀ ਹੈ, ਇਹਦੇ ਵਿੱਚ ਸਭ ਤੋਂ ਪਹਿਲਾਂ ਪ੍ਰਥਮ ਬੰਦੂਕਾਂ ਦੇ ਵਿੱਚੋਂ ਗੋਲੀਆਂ ਇੱਕ ਦੂਜੇ ਦੇ ਉੱਪਰ ਚਲਾਈਆਂ ਜਾ ਰਹੀਆਂ ਹਨ।
1: ਜਸ ਵਾਲ ਧਾਇਓ ਪਦਾਤੀ ਲਿਆਇਓ।
0: ਜਿਹੜਾ ਜਸ ਵਾਲ ਰਾਜਾ ਪਹਾੜੀ ਰਾਜਾ ਹੈ, ਇਹ ਆਪਣੇ ਨਾਲ ਪੈਦਲ ਚੱਲਣ ਵਾਲੀ ਫੌਜ ਸਿਪਾਹੀ ਲੈ ਕੇ ਅੱਗੇ

ਅੰਗ ਭਾਵ ਬੰਦੂਕਾਂ ਵਿੱਚੋਂ ਗੋਲੀਆਂ ਇੱਕ ਦੂਜੇ ਦੇ ਉੱਪਰ ਚੱਲ ਰਹੀਆਂ ਨੇ। ਇਹ ਜਿਹੜਾ ਜਸਵਾਲ ਰਾਜਾ ਹੈ, ਇਹ ਪੈਦਲ ਸਿਪਾਹੀਆਂ ਨੂੰ ਲੈ ਕੇ ਤੇਜ਼ੀ ਦੇ ਨਾਲ ਅੱਗੇ ਨੂੰ

ਭਾਈ ਉਦੈ ਸਿੰਘ ਜੀ ਨੇ ਦੇਖਿਆ ਵੀ ਇੱਧਰੋਂ ਸਿਪਾਹੀਆਂ ਦਾ ਜ਼ੋਰ ਜ਼ਿਆਦਾ ਪੈਣ ਵਾਲਾ ਹੈ, ਕਿਉਂਕਿ ਮਹਾਰਾਜ ਨੇ ਜਿਹੜੀ ਇਹ ਮੋਰਚਾਬੰਦੀ ਕੀਤੀ ਹੈ, ਵਿਉਂਤਬੰਦੀ ਬਣਾਈ ਹੈ, ਇਹਦੇ ਵਿੱਚ ਭਾਈ ਉਦੈ ਸਿੰਘ ਜੀ ਨੂੰ ਆਖਿਆ ਸੀ ਵੀ ਤੁਸੀਂ ਹਰ ਪਾਸੇ ਨਿਗਰਾਨੀ ਰੱਖਣੀ ਹੈ। ਜਿਸ ਪਾਸੇ ਇਹਨਾਂ ਵੈਰੀਆਂ ਦਾ ਜ਼ੋਰ ਜ਼ਿਆਦਾ ਪੈਂਦਾ ਹੋਵੇ, ਤੁਸੀਂ ਉਸ ਪਾਸੇ ਜਾ ਕੇ ਆਪਣੇ ਸਾਥੀਆਂ ਦੀ ਮਦਦ ਕਰਨੀ ਹੈ। ਜਦੋਂ ਭਾਈ ਉਦੈ ਸਿੰਘ ਜੀ ਨੇ ਦੇਖਿਆ ਕਿ ਇੱਧਰਲਾ ਪਾਸਾ ਜਿਹੜਾ ਹੈ ਉਹ ਇਹਨਾਂ ਵੈਰੀਆਂ ਦਾ ਪੱਲੜਾ ਭਾਰੀ ਹੋਣ ਵਾਲਾ ਹੈ, ਉਹ ਫਿਰ ਤੇਜ਼ੀ ਦੇ ਨਾਲ ਉਸ ਪਾਸੇ ਨੂੰ ਵੱਧਦੇ

ਅਸੀਂ ਬਾਹਰ ਮੁਖੀ ਦੇਖੀਏ, ਫਸਲ ਤਿਆਰ ਹੋਵੇ ਔਰ ਜੇ ਬਰਸਾਤ ਦੇ ਨਾਲ ਨਾਲ ਗੜੇ ਵੀ ਪੈ ਜਾਣ ਤਾਂ ਉਹ ਜਿਹੜੀ ਫਸਲ ਹੈ ਫਿਰ ਉਹ ਖਰਾਬ ਹੋ ਜਾਂਦੀ। ਅਸੀਂ ਕਹਿੰਦੇ ਹਾਂ ਵੀ ਫਸਲ 'ਤੇ ਗੜੇ ਪੈ ਗਏ। ਇਸੇ ਤਰ੍ਹਾਂ ਕਹਿੰਦੇ ਨੇ ਇਹ ਜਿਵੇਂ ਦੋਵਾਂ ਦੇ ਵਿੱਚ ਆਪਸੀ ਇਹ ਜੰਗ ਛਿੜੀ ਹੈ, ਕਿਤੇ ਤੀਰ ਚੱਲ ਰਹੇ, ਕਿਤੇ ਬੰਦੂਕਾਂ ਵਿੱਚੋਂ ਗੋਲੀਆਂ ਚੱਲਦੀਆਂ। ਇਸ ਤਰ੍ਹਾਂ ਹੈ ਕਿ ਜਿਵੇਂ ਖੇਤੀ ਫਸਲ ਦੇ ਉੱਤੇ ਆ ਕੇ ਗੜੇ

ਪਾਸਿਆਂ ਦੇ ਵਿੱਚ ਜੋਸ਼ ਇੱਕ ਦੂਸਰੇ ਦੇ ਨਾਲ ਲੜਨ ਦਾ ਦੇਖਣ ਨੂੰ ਮਿਲ ਰਿਹਾ ਹੈ। ਉੱਧਰੋਂ ਵੀ ਉਹ ਜੋਸ਼ ਨਾਲ ਭਰੇ ਹੋਏ ਆਏ ਨੇ, ਇੱਧਰੋਂ ਵੀ ਕਲਗੀਧਰ ਮਹਾਰਾਜ ਜੀ ਦਾ ਗੁਰੂ ਕਾ ਖਾਲਸਾ ਵੀਰ ਰਸ ਦੇ ਨਾਲ

ਲੱਗੇ ਜਦੋਂ ਕੋਈ ਅਸਤਰ ਸ਼ਸਤਰ ਉਹਨਾਂ ਦੇ ਆ ਕੇ ਵੱਜਦਾ ਹੈ ਤੇ ਉਹ ਘੁੰਮਣ ਘੇਰੀ ਵਿੱਚ ਜਿਵੇਂ ਬੰਦਾ ਘੁੰਮ ਕੇ ਭਵੰਟਣੀ ਖਾ ਕੇ ਜ਼ਮੀਨ ਉੱਤੇ ਡਿੱਗ ਪੈਂਦਾ ਔਰ ਕਈ ਜਿਹੜੇ ਨੇ ਉੱਥੇ ਜ਼ਖਮੀ ਘਾਇਲ

0: ਪਾਸਿਆਂ ਤੋਂ ਬਰਾਬਰ ਘਮਸਾਨ ਦੀ ਇਹ ਲੜਾਈ ਹੈ, ਦੋਵੇਂ ਪਾਸਿਆਂ ਤੋਂ ਜ਼ੋਰ ਜਿਹੜਾ ਉਹ ਪੂਰਾ ਲੱਗਾ ਹੋਇਆ। ਉਸੇ ਵੇਲੇ ਕਮਾਨ ਦੇ ਚਿੱਲੇ 'ਤੇ ਤੀਰ ਚੜ੍ਹਾਉਂਦੇ ਅਤੇ ਚਲਾਉਂਦੇ, ਫਿਰ ਤੇਜ਼ੀ ਦੇ ਨਾਲ ਪੱਥੇ ਵਿੱਚੋਂ ਤੀਰ ਕੱਢਦੇ, ਦੂਸਰਾ ਚਲਾਉਂਦੇ, ਫਿਰ ਤੀਸਰਾ ਬਿਨਾਂ ਰੁਕਿਆਂ। ਇਸੇ ਤਰ੍ਹਾਂ ਬੰਦੂਕ ਵਿੱਚੋਂ ਵੀ ਲਗਾਤਾਰ ਜਿਹੜੀਆਂ ਗੋਲੀਆਂ ਚੱਲਦੀਆਂ ਹਨ।
1: ਉਠਾਵੇ ਧੜਾਕੇ ਵੱਡੇ ਵੀਰ ਬਾਂਕੇ,
0: ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਵੀਰ ਬਾਂਕੇ, ਉੱਚੇ ਉੱਚੇ ਲੰਬੇ ਲੰਬੇ ਕੱਦ ਵਾਲੇ ਔਰ ਗੱਭਰੂ ਜਵਾਨ, ਦੋਵੇਂ ਪਾਸਿਆਂ ਦੀ ਹੀ ਗੱਲ ਹਜੇ ਕਵੀ ਜੀ ਕਰ ਰਹੇ ਨੇ। ਕਹਿੰਦੇ ਨੇ ਉਹ ਅੱਗੇ ਵੱਧ ਵੱਧ ਕੇ ਇੱਕ ਦੂਸਰੇ ਦੇ

ਅਖੀਰ ਫਿਰ ਕੀ ਹੋਇਆ, ਇਹ ਜਿਹੜੀ ਅਨੰਦਪੁਰ ਸਾਹਿਬ ਦੀ ਜੰਗ ਛਿੜੀ ਹੈ, ਇਸ ਜੰਗ ਦਾ ਕਾਰਨ ਵੀ ਇਹ ਬਾਈ ਧਾਰ ਦੇ ਰਾਜੇ ਨੇ। ਕਿਉਂਕਿ ਗੁਰੂ ਮਹਾਰਾਜ ਤਾਂ ਸਭਨਾਂ ਨੂੰ ਸਰਬ ਸਾਂਝਾ ਉਪਦੇਸ਼ ਦੇ ਰਹੇ ਨੇ, ਉਹਨਾਂ ਨੂੰ ਤਾਂ ਨਿਰਭਉ ਨਿਰਵੈਰ ਵਾਲਾ ਉਪਦੇਸ਼ ਦੇ ਰਹੇ ਨੇ, ਪਰ ਇਹ ਜਾਣ ਬੁੱਝ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਅਹੰਕਾਰ ਦੇ ਨਾਲ ਭਰੇ ਹੋਏ ਟਕਰਾਉਣਾ ਚਾਹੁੰਦੇ ਆ। ਇਸ ਲਈ ਗੁਰੂ ਮਹਾਰਾਜ ਨੇ ਵੀ ਤਿਆਰੀ ਕੀਤੀ ਆ ਇਹਨਾਂ ਦਾ ਸਾਹਮਣਾ ਕਰਨ। ਜਿਹੜੀ ਇਹ ਪਹਿਲ ਹੈ ਇਹ ਬਾਈ ਧਾਰ ਦੇ ਰਾਜਿਆਂ ਦੇ ਵੱਲੋਂ ਹੈ, ਇਹ ਚੜ੍ਹ ਕੇ ਆਏ ਨੇ। ਤੋ ਦੋਵੇਂ ਪਾਸਿਆਂ ਤੋਂ ਇੱਕ ਦੂਜੇ ਦੇ ਉੱਤੇ ਜਦੋਂ ਇਹ ਜੰਗ ਸ਼ੁਰੂ ਹੁੰਦੀ ਹੈ, ਆਪਸ ਵਿੱਚ ਦੋ ਧਿਰਾਂ ਟਕਰਾਉਂਦੀਆਂ ਨੇ ਅਤੇ ਦੋਵੇਂ ਪਾਸੇ ਤੋਂ ਪੂਰਾ ਜ਼ੋਰ ਲਾ ਕੇ ਇੱਕ ਦੂਜੇ 'ਤੇ ਵਾਰ ਕੀਤਾ ਗਿਆ। ਲਗਾਤਾਰ ਗੋਲੀਆਂ ਚੱਲਣੀਆਂ, ਲਗਾਤਾਰ ਤੀਰ ਚੱਲਣੇ, ਤਲਵਾਰਾਂ ਚੱਲਣੀਆਂ। ਅਖੀਰ ਫਿਰ ਗੁਰੂ ਕੇ ਸਿੰਘ ਜਿਹੜੇ ਨੇ ਉਹ ਵੀਰ ਰਸ ਵਿੱਚ ਭਰਿਆ ਹੋਇਆ ਨੇ, ਇੱਕੋ ਵਾਰ ਕਹਿੰਦੇ ਐਸਾ ਹੱਲਾ ਇਹਨਾਂ ਦੇ ਉੱਤੇ ਬੋਲਿਆ ਜਿਹੜੇ ਇਹ

ਪੈਰਾਂ ਨਾਲ ਚੱਲਣ ਵਾਲੇ ਪੈਦਲ। ਇੱਕ ਵਾਰੀ ਤਾਂ ਇਹਨਾਂ ਦੇ ਕਦਮ ਜਿਹੜੇ ਸੀ ਗੁਰੂ ਕੇ ਖਾਲਸੇ ਨੇ, ਗੁਰੂ ਕੇ ਸਿੰਘਾਂ ਨੇ, ਇੱਕ ਵਾਰੀ ਤਾਂ ਇਹਨਾਂ ਦੇ ਕਦਮ ਪਿਛਾਂਹ ਨੂੰ ਕਰ ਦਿੱਤੇ। ਐਸਾ ਜ਼ਬਰਦਸਤ ਹੱਲਾ ਜਿਹੜਾ ਸੀ ਇਹਨਾਂ ਨੇ ਬੋਲਿਆ, ਇਹ ਝੱਲ ਨਾ ਸਕੇ। ਜਿਹੜੇ ਪੈਦਲ ਚੱਲਣ ਵਾਲੇ ਅੱਗੇ ਵੱਧ ਰਹੇ ਸੀ ਜਿੰਨੇ ਤੇਜ਼ੀ ਨਾਲ, ਉਨੇ ਹੀ ਹੁਣ ਪੈਰ ਇਹਨਾਂ ਦੇ ਪਿਛਾਂਹ ਨੂੰ ਇੱਕ ਵਾਰ ਹੋਏ।

0: ਔਰ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ, ਇਹ ਤਿੰਨ ਜਿਹੜੇ ਗੁਰੂ ਕੇ ਸੂਰਮੇ ਹਨ,
1: ਉਹਦੇ ਸਿੰਘ ਸੋ ਤਬ ਕਹਿਓ।
0: ਇਹਨਾਂ ਤਿੰਨਾਂ ਨੇ ਰਲ ਕੇ ਭਾਈ ਸਾਹਿਬ ਭਾਈ ਉਦੈ ਸਿੰਘ ਜੀ ਨੂੰ ਇਹ ਆਖਣ ਕੀਤਾ,
1: ਰਹੋ ਗੁਰ ਸੁੱਤ ਕੇ ਤੀਰ।
0: ਕਹਿੰਦੇ ਭਾਈ ਉਦੈ ਸਿੰਘ ਜੀ, ਤੁਸੀਂ ਗੁਰੂ ਸੁੱਤ ਭਾਵ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਵੀ ਇਸ ਜੰਗ ਦੇ ਵਿੱਚ ਮੌਜੂਦ ਨੇ, ਜਿਨ੍ਹਾਂ ਦੇ ਉੱਤੇ ਹਜੇ ਜੋਬਨ ਜਿਹੜਾ ਉਹ ਚੜ੍ਹਦਾ ਹੈ, ਪਰ ਜੋਬਨ ਦੇ ਵਿੱਚ ਕਹਿੰਦੇ ਨੇ ਉਹਨਾਂ ਵਧਾ ਧਿਆਨ ਜਿਹੜਾ ਉਹ ਕਰਦਿਆਂ ਹੋਇਆਂ ਭਾਈ ਉਦੈ ਸਿੰਘ ਜੀ ਨੂੰ ਆਖਣਾ ਕੀਤਾ,
1: ਹਮ ਸਭ ਪਦਾਂਤ ਕੇ ਸਨਮੁਖ ਜਾਏ।
0: ਇਹਨਾਂ ਤਿੰਨਾਂ ਨੇ ਰਲ ਕੇ ਆਖਿਆ, ਭਾਈ ਉਦੈ ਸਿੰਘ ਜੀ ਤੁਸੀਂ ਬਾਬਾ ਅਜੀਤ ਸਿੰਘ ਜੀ ਵੱਲ ਜਾਓ, ਅਸੀਂ ਜਿਹੜੇ ਪੈਦਲ ਚੱਲਣ ਵਾਲੀ ਸੈਨਾ ਅੱਗੇ ਵੱਧ ਰਹੀ ਹੈ ਨਾ, ਅਸੀਂ ਇਹਨਾਂ ਨੂੰ ਰੋਕਦੇ ਹਾਂ, ਇਹਨਾਂ ਨਾਲ ਅਸੀਂ ਮੁਕਾਬਲਾ ਕਰਦੇ ਹਾਂ।
1: ਉਤ ਬਦੀ ਜਾਏ ਹੱਥ ਕਹਿ ਹਟਾਏ।
0: ਇਸ ਲਈ ਉਹ ਦੇਖੋ ਉਹਨਾਂ ਵਿੱਚ ਕਿੰਨਾ ਜੋਸ਼ ਹੈ, ਬਾਬਾ ਅਜੀਤ ਸਿੰਘ ਜੀ ਵਿੱਚ ਉਹ ਅਗਾਂਹੀ ਵੱਧਦੇ ਜਾ ਰਹੇ ਨੇ, ਤੁਸੀਂ ਉਹਨਾਂ ਨੂੰ ਜਾ ਕੇ ਰੋਕੋ ਔਰ ਉਹਨਾਂ ਦਾ ਸਾਥ ਜਿਹੜਾ ਉਹ ਦੇਣਾ ਕਰੋ।
1: ਇਹ ਦਲ ਤੁਰੰਗ ਕੇ ਟੋਲ ਦੇਖੇ।
0: ਆਹ ਜਿਹੜਾ ਤੁਰੰਗ ਘੋੜਿਆਂ ਤੇ ਸਵਾਰ ਹੋ ਕੇ ਟੋਲਾ ਆ ਰਿਹਾ ਹੈ, ਬਾਈ ਧਾਰ ਦੇ ਰਾਜਿਆਂ ਵੱਲੋਂ ਜਿਹੜੇ ਘੋੜਿਆਂ ਤੇ ਸਵਾਰ ਹੋ ਕਰਕੇ

ਵਧਣ, ਫਿਰ ਉਹਨਾਂ ਨੂੰ ਨਾਲ ਲੈ ਕੇ ਕੁਝ ਹੋਰ ਸਿੰਘ ਨਾਲ ਲੈ ਕੇ ਇਹ ਜਿਹੜਾ ਘੋੜਿਆਂ 'ਤੇ ਸਵਾਰ ਹੋ ਕੇ ਟੋਲਾ ਆ ਰਿਹਾ ਹੈ, ਇਹਨਾਂ ਨਾਲ ਤੁਸੀਂ ਜਿਹੜਾ ਉਹ ਦੋ ਹੱਥ ਕਰੋ, ਭਾਵੇਂ ਇਹਨਾਂ

ਵੈਰੀਆਂ ਦੇ ਨਾਲ ਨਾ ਜੂਝਣ। ਗੁਰੂ ਸਾਹਿਬ ਜੀ ਨੇ ਸਾਰਿਆਂ ਨੂੰ ਇਹ ਤਾੜਨਾ ਕੀਤੀ ਹੈ ਕਿ ਆਪਣੀ ਹੱਦ ਵਿੱਚ ਰਹਿ ਕੇ ਇਹਨਾਂ ਦੇ ਨਾਲ ਲੜਨਾ, ਅਸੀਂ ਆਪਣੀ ਹੱਦ ਨਹੀਂ ਛੱਡਣੀ। ਇਹ ਜਿੰਨਾ ਅੱਗੇ ਵੱਧਦੇ ਆ ਵਧਣ ਦੇਣ, ਪਰ ਅਸੀਂ ਆਪਣੀ ਹੱਦ ਵਿੱਚ ਰਹਿ ਕੇ ਇਹਨਾਂ ਦਾ ਮੁਕਾਬਲਾ ਕਰਨਾ ਹੈ। ਅਤੇ ਬਾਬਾ ਅਜੀਤ ਸਿੰਘ ਜੀ ਨੂੰ ਤੁਸੀਂ

0: ਤੁਰਕ ਇਹ ਜਿਹੜੇ ਸ਼ਤਰੂ ਅੱਗੇ ਆ ਰਹੇ ਨੇ ਇਹਨਾਂ ਨੂੰ ਭਾਵੇਂ ਤੀਰਾਂ ਨਾਲ ਰੋਕੋ ਅਤੇ ਭਾਵੇਂ ਇਹਨਾਂ ਨੂੰ ਬੰਦੂਕ ਵਿੱਚੋਂ ਗੋਲੀਆਂ ਚਲਾ ਕੇ ਰੋਕਣਾ ਕਰੋ।
1: ਗੁਰ ਪੁੱਤਰ ਰਾਖ ਥਿਰ ਤੀਰ ਦੇਹੋ।
0: ਇਸ ਵਾਸਤੇ ਭਾਈ ਉਦੈ ਸਿੰਘ ਜੀ ਤੁਸੀਂ ਜਾ ਕੇ ਬਾਬਾ ਅਜੀਤ ਸਿੰਘ ਜੀ ਦਾ ਜਿਹੜਾ ਸਾਥ ਹੈ ਉਹ ਦਿਓ। ਗੁਰ ਪੁੱਤਰ ਰਾਖ ਥਿਰ ਧੀਰ ਦਿਓ, ਉਹਨਾਂ ਨੂੰ ਧੀਰਜ ਦਿਓ ਕਿ ਤੁਸੀਂ ਬਹੁਤ ਤੇਜ਼ੀ ਨਾਲ ਉੜ ਬੜੀ ਫੁਰਤੀ ਨਾਲ ਅੱਗੇ ਵੱਧ ਰਹੇ ਹੋ, ਥੋੜ੍ਹਾ ਜਿਹਾ ਧੀਰਜ ਰੱਖ ਕੇ ਜੋਸ਼ ਦੇ ਨਾਲ ਨਾਲ ਹੋਸ਼ ਦਾ ਹੋਣਾ ਵੀ ਬੜਾ ਜ਼ਰੂਰੀ ਹੈ। ਜੋਸ਼ ਅਤੇ ਹੋਸ਼ ਦੋਵੇਂ ਮਹਾਰਾਜ ਨੇ ਸਾਨੂੰ ਇਹ ਬੈਲੈਂਸ ਬਣਾਉਣ ਲਈ ਸਾਨੂੰ ਬਾਣੀ ਅਤੇ ਬਾਣੀ ਦੇ ਵਿੱਚ ਰੰਗਿਆ ਮਹਾਰਾਜ ਨੇ, ਅੰਦਰੋਂ ਸੰਤ ਅਤੇ ਬਾਹਰੋਂ ਸਿਪਾਹੀ, ਤਾਂ ਕਿ ਬੈਲੈਂਸ ਬਣਿਆ ਰਹੇ। ਬਾਣੀ ਦਾ ਅੰਦਰ ਜਾਪ ਕਰੋ ਅਤੇ ਖੰਡੇ ਦੀ ਪੌਲ ਲੈ ਕੇ ਤੁਸੀਂ ਜਿਹੜਾ ਬਾਣੀ ਅਤੇ ਬਾਣੀ ਦੇ ਧਾਰਨੀ ਹੋ ਜਾਓ, ਬਾਹਰੋਂ ਵੀ ਬੈਲੈਂਸ ਬਣਿਆ ਰਹੇ, ਅੰਦਰੋਂ ਵੀ ਬਣਿਆ ਰਹੇ ਬਰਾਬਰ, ਸੰਤ ਅਤੇ ਸਿਪਾਹੀ ਦਾ, ਮੀਰੀ ਔਰ ਪੀਰੀ ਦਾ, ਇਹ ਦੋ ਗੁਣ ਦਿੱਤੇ ਆ ਨਾ ਮਹਾਰਾਜ ਨੇ। ਮਹਾਰਾਜ ਕਹਿੰਦੇ ਦੋਵਾਂ ਦਾ ਬੈਲੈਂਸ ਬਣਿਆ ਰਹੇਗਾ, ਹੋਸ਼ ਵੀ ਰਹੇਗੀ ਅਤੇ ਜੋਸ਼ ਵੀ ਰਹੇਗਾ, ਮੀਰੀ ਨਾਲ ਵੀ ਜੁੜਨਾ ਅਤੇ ਪੀਰੀ ਨਾਲ ਵੀ ਜੁੜਨਾ, ਸੰਤ ਵੀ ਬਣਨਾ ਅਤੇ ਸਿਪਾਹੀ ਵੀ ਬਣਨਾ, ਭਗਤੀ ਵੀ ਹੋਵੇ ਅਤੇ ਸ਼ਕਤੀ ਵੀ ਹੋਵੇ, ਫਿਰ ਬੈਲੈਂਸ ਬਣਿਆ ਰਹੇਗਾ। ਇਸ ਵਾਸਤੇ ਮਹਾਰਾਜ ਕਿਉਂ ਫਿਰ ਭਾਈ ਉਦੈ ਸਿੰਘ ਜੀ ਨੂੰ ਕਹਿੰਦੇ ਆ ਵੀ ਜਾ ਕੇ ਉਹਨਾਂ ਨੂੰ ਥੋੜ੍ਹਾ ਧੀਰਜ ਦਿਓ ਵੀ ਤੁਸੀਂ ਜਿਹੜਾ ਬਹੁਤ ਜੋਸ਼ ਨਾਲ, ਕਿੰਨਾ ਜੋਸ਼ ਹੋਏਗਾ ਬਾਬਾ ਅਜੀਤ ਸਿੰਘ ਜੀ ਵਿੱਚ ਇਹਨਾਂ ਵੈਰੀਆਂ ਦੀ, ਦੇਖੋ ਹਿੰਮਤ ਹੈ ਵੀ ਹੰਕਾਰ ਨਾਲ ਚੜ੍ਹ ਕੇ ਆ ਰਹੇ ਨੇ ਬਿਨਾਂ ਵਜ੍ਹਾ, ਕੋਈ ਵਜ੍ਹਾ ਨਹੀਂ ਕੋਈ ਕਾਰਨ ਨਹੀਂ, ਬਿਨਾਂ ਮਤਲਬ ਹੀ ਚੜ੍ਹ ਕੇ ਆ ਰਹੇ ਨੇ। ਇਸ ਵਾਸਤੇ ਅੱਗੇ ਵੱਧ ਰਹੇ ਤੇਜ਼ੀ ਨਾਲ, ਕਹਿੰਦੇ ਜਾਓ ਜਾ ਕੇ ਗੁਰਪੁੱਤਰ ਰਾਖ ਥਿਰ ਧੀਰ ਦੇਹੋ, ਉਹਨਾਂ ਨੂੰ ਧੀਰਜ ਦਿਓ ਵੀ ਆਪਾਂ ਹੱਦ ਵਿੱਚ ਰਹਿ ਕੇ ਹੀ ਇਹਨਾਂ ਨਾਲ ਲੜਨਾ ਹੈ।
1: ਨਹਿ ਜਾਹੇ ਅਗਾਰੀ ਬਦ ਹੈ ਕਿਹੋ
0: ਕਿਹੋ, ਜਾ ਕੇ ਉਹਨਾਂ

ਪੈਰ ਜਿਹੜਾ ਉਹਨਾਂ ਨੇ ਧਰਿਆ, ਅਤੇ ਇਹ ਜਿਹੜੀ ਸਾਡੀ ਜਵਾਨੀ ਹੈ ਨਾ, ਇਹਦੇ ਵਿੱਚ ਜੋਸ਼ ਦੇ ਨਾਲ ਨਾਲ ਹੋਸ਼ ਹੋਣੀ ਵੀ ਬਹੁਤ ਜ਼ਰੂਰੀ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਇਹ ਤਿੰਨ ਪੜਾਅ ਨੇ ਸਾਡੀ ਜ਼ਿੰਦਗੀ ਦੇ, ਇੱਕ ਬਚਪਨ ਹੈ, ਇੱਕ ਜਵਾਨੀ ਹੈ ਅਤੇ ਇੱਕ ਬੁਢੇਪਾ ਹੈ। ਔਰ ਤਿੰਨ ਪੜਾਅ ਦੇ ਵਿੱਚ ਬਾਲ ਜਵਾਨੀ ਔਰ ਬਿਰਧ ਫੁੱਨ ਤੀਨ ਅਵਸਥਾ ਜਾਣ, ਇਹਦੇ ਵਿੱਚ ਜਿਹੜਾ ਜੋਬਨ ਵਾਲਾ ਪੜਾਅ ਹੈ, ਇੱਥੇ ਦੋਵੇਂ ਚੀਜ਼ਾਂ ਰੱਖਣੀਆਂ ਬਹੁਤ ਜ਼ਰੂਰੀ ਨੇ, ਹੋਸ਼ ਵੀ ਅਤੇ ਜੋਸ਼ ਵੀ। ਹੋਸ਼ ਵੀ ਹੋਵੇ ਅਤੇ ਜੋਸ਼ ਵੀ ਹੋਵੇ, ਫਿਰ ਜਵਾਨੀ ਦੇ ਵਿੱਚ ਜਿਹੜਾ ਉਹ ਟਿਕਾ ਵੀ ਬਣਿਆ ਰਹੇਗਾ, ਇਹ ਢਹਿੰਦੀ ਕਲਾ ਨੂੰ ਵੀ ਨਹੀਂ ਫਿਰ ਜਾਵੇਗੀ ਸਾਡੀ ਜਵਾਨੀ। ਮਹਾਰਾਜ ਕਿਰਪਾ ਰੱਖਣ। ਉਸ ਵੇਲੇ ਕਹਿੰਦੇ ਇਨ ਨਈ ਬੈਸ, ਬੈਸ ਮਨੇ ਉਮਰ, ਇਹਨਾਂ ਦੀ ਹਜੇ ਉਮਰ ਨਵੀਂ ਹੈ, ਭਾਵ ਜਵਾਨੀ 'ਚ ਪੈਰ ਰੱਖਿਆ, ਅਤੇ ਜਾਓ ਭਾਈ ਉਦੈ ਸਿੰਘ ਜੀ ਗੁਰੂ ਪੁੱਤਰ ਵੱਲ ਤੁਸੀਂ ਹੁਣ।

0: ਵਾਲੇ ਜਿਹੜੇ ਗੁਣ ਨੇ ਉਹਨਾਂ ਵਿੱਚ ਦਿਖਾਈ ਦੇ ਰਹੇ ਨੇ। ਐਵੇਂ ਨਹੀਂ ਗੁਰੂ ਕਲਗੀਧਰ ਪਾਤਸ਼ਾਹ ਨੇ ਨਾਮ ਅਜੀਤ ਰੱਖਿਆ ਸੀ, ਵਾਕਈ ਉਹਨਾਂ ਵਿੱਚ ਉਹ ਗੁਣ ਅਨੰਦਪੁਰ ਸਾਹਿਬ ਦੀ ਇਸ ਜੰਗ ਵਿੱਚ ਦੇਖਣ ਨੂੰ ਮਿਲਦੇ ਹਨ।
1: ਇਮ ਭਲੀ ਭਾਂਤ ਕਹਿ ਕਰ ਟਿਕਾਏ।
0: ਇਸ ਤਰ੍ਹਾਂ ਵੀਰ ਭਾਈ ਉਦੈ ਸਿੰਘ ਜੀ ਨੂੰ ਆਖਿਆ ਵੀ ਆਹ ਜਿਹੜੇ ਪੈਦਲ ਤੁਰੇ ਆਉਂਦੇ ਆ ਨਾ, ਇਹਨਾਂ ਨੂੰ ਅਸੀਂ ਰੋਕ ਲਾਂਗੇ, ਇਹਨਾਂ ਨੂੰ ਅਸੀਂ ਦੇਖ ਲਾਂਗੇ। ਉਹ ਜਿਹੜੇ ਘੋੜਿਆਂ 'ਤੇ ਸਵਾਰ ਹੋ ਕੇ ਆ ਰਹੇ ਉਹਨਾਂ ਨੂੰ

ਦਾ ਹੁਕਮ ਹੈ ਕਿ ਆਪਾਂ ਆਪਣੀ ਹੱਦ ਨਹੀਂ ਛੱਡਣੀ, ਹੋ ਜੋਸ਼ ਨਾਲ ਆਪਾਂ ਹੋਸ਼ ਨਾਲ ਵੀ ਕੰਮ ਰਹਿਣਾ ਲੈਣਾ ਹੈ। ਇਸ ਲਈ ਆਪਾਂ ਸਾਰੇ ਰਲ ਕੇ ਇਹਨਾਂ ਵੈਰੀਆਂ ਦਾ ਸਾਹਮਣਾ ਕਰਦੇ ਹਾਂ। ਤੋ ਜਿਹੜੇ ਪੈਦਲ ਆ ਰਹੇ ਸੀ ਉਸ ਪਾਸੇ ਵੀ ਗੁਰੂ ਕੇ ਸਿੰਘ ਡਟ ਗਏ, ਜਿਹੜੇ ਘੋੜਿਆਂ 'ਤੇ ਸਵਾਰ ਹੋ ਕੇ ਆ ਰਹੇ ਸੀ ਉਸ ਪਾਸੇ ਵੀ ਗੁਰੂ ਕੇ ਸਿੰਘ ਜਿਹੜੇ ਆ ਉਹ

0: ਚੱਲਦੀਆਂ ਜਿਵੇਂ ਬਰਸਾਤ ਹੋ ਰਹੀ ਹੋਵੇ ਜਾਂ ਗੜੇ ਪੈ ਰਹੇ ਹੋਵਣ, ਦੂਜੇ ਪਾਸੇ ਤੀਰਾਂ ਦੀ ਬਰਸਾਤ ਹੋ ਰਹੀ ਹੈ, ਲਗਾਤਾਰ ਤੀਰ ਜਿਹੜੇ ਉਹ ਚੱਲ ਰਹੇ ਨੇ, ਉੱਧਰੋਂ ਇੱਧਰਲੇ ਪਾਸੇ, ਇੱਧਰੋਂ ਉੱਧਰਲੇ ਪਾਸੇ, ਦੋਵੇਂ ਤਰਫਾਂ ਤੋਂ ਤੀਰ ਜਿਹੜੇ ਆ ਉਹ ਬਹੁਤ ਤੇਜ਼ੀ ਨਾਲ ਆਰ ਪਾਰ ਹੋ ਰਹੇ ਹਨ।
1: ਕੜਕੀ ਕਮਾਨ ਜਿਮ ਉਡਤ ਮਾਰ,
0: ਕਹਿੰਦੇ ਜਿਵੇਂ ਤੀਰ ਉੱਡ ਉੱਡ ਕੇ, ਤੀਰ ਹੱਥੋਂ ਛੱਡ ਕੇ ਹੀ ਚੱਲਣੇ ਨਾ, ਇਸ ਤਰ੍ਹਾਂ ਵੀ ਜਿਵੇਂ ਸੱਪ ਛੂਕ, ਉੱਡਣ ਵਾਲੇ ਜਿਹੜੇ ਸੱਪ ਹੁੰਦੇ ਆ ਉਹ ਇੱਕਦਮ ਛੂਕਦੇ ਜਾਂਦੇ ਆ ਅਤੇ ਜਾ ਕੇ ਡੰਗ ਮਾਰਦੇ ਆ, ਇਸੇ ਤਰ੍ਹਾਂ ਕਮਾਨ ਵਿੱਚੋਂ ਜਦੋਂ ਤੀਰ ਨਿਕਲਦਾ ਉਹਦੀ ਜਿਹੜੀ ਡੋਰੀ ਹੈ, ਉਹਦਾ ਜਿਹੜਾ ਚੱਲਾ, ਉਹਦੇ ਵਿੱਚੋਂ ਵੀ ਆਵਾਜ਼ ਆਉਂਦੀ ਹੈ, ਭਾਵ ਇੰਨੀ ਜ਼ੋਰ ਦੀ ਖਿੱਚ ਕੇ ਉਹ ਤੀਰ ਚਲਾਉਂਦੇ ਆ, ਔਰ ਉਹ

0: ਇਸ ਤਰ੍ਹਾਂ ਕਹਿੰਦੇ ਨੇ ਆਪਸ ਵਿੱਚ ਕਿਤੇ ਆਪਸ ਵਿੱਚ ਮਿਲ ਵੀ ਗਏ ਨੇ, ਭਾਵ ਉਹ ਇੰਨੀ ਅੱਗੇ ਵੱਧ ਗਏ ਆ ਹੱਥੋਂ ਪਾਈ ਤੱਕ ਵੀ ਇਹ ਜੰਗ ਜਿਹੜੀ ਆ ਉਹ ਹੋ ਰਹੀ ਹੈ।
1: ਹੱਥ ਖੜਗ ਕਾਟ ਰਿਪ ਪੇਲ ਪੇਲ,
0: ਹੁਣ ਜਿਹੜੇ ਨੇੜੇ ਆ ਚੁੱਕੇ ਆ ਇੱਕ ਦੂਸਰੇ ਵਿੱਚ ਮਿਲ ਗਏ ਨੇ ਆਪਸ 'ਚ ਟਕਰਾਉਂਦਿਆਂ, ਉੱਥੇ ਫਿਰ ਕੀ ਚੱਲਦਾ? ਖੜਗ ਤਲਵਾਰਾਂ ਆਪਸ ਦੇ ਵਿੱਚ ਜਿਹੜੀਆਂ ਉਹ

0: ਚੱਲ ਚੜ੍ਹ ਕੇ ਆਏ ਨੇ ਬਾਈ ਧਾਰ ਦੇ ਰਾਜਿਆਂ ਨਾਲ ਸਿਪਾਹੀ, ਉਹ ਫਿਰ ਇਸ ਧਰਤੀ ਉੱਤੇ ਡਿੱਗਦੇ ਹੋਏ ਨਜ਼ਰ ਆਉਂਦੇ, ਜਿਹੜੇ ਪੈਦਲ ਆਏ ਉਹ ਵੀ, ਜਿਹੜੇ ਘੋੜਿਆਂ 'ਤੇ ਸਵਾਰ ਹੋ ਕੇ ਆਏ ਉਹ ਵੀ। ਕਹਿੰਦੇ ਹੁਣ ਇੱਕ ਦੂਜੇ ਦੇ ਉੱਤੇ ਸਰੀਰਾਂ ਦੇ ਸਰੀਰ ਜਿਹੜੇ ਆ ਲੋਤ ਪੋਤ ਡਿੱਗਦੇ ਨਜ਼ਰ ਆਉਂਦੇ ਹਨ।
1: ਹਾਈ ਪਗਨ ਸੰਗ ਤਨ ਚੋਥ ਥੋਥ,
0: ਜਿਹੜੇ ਘੋੜਿਆਂ ਦੇ ਉੱਤੋਂ ਕਹਿੰਦੇ ਆ ਕੇ ਜ਼ਮੀਨ 'ਤੇ ਡਿੱਗਦੇ ਆ, ਉਹ ਘੋੜੇ ਖਾਲੀ ਦੌੜ ਰਹੇ ਨੇ। ਜਿਹੜੇ ਖਾਲੀ ਇੱਧਰ ਉੱਧਰ ਦੌੜਦੇ ਆ, ਉਹਨਾਂ ਦੇ ਪੈਰਾਂ ਨਾਲ ਵੀ ਕਈ ਜਿਹੜੇ ਨੇ ਉਹ ਲਿਤਾੜੇ ਜਾਂਦੇ ਹਨ।
1: ਚਲੇ ਅੰਤ ਰਤਕ ਪਲੇ ਅੰਤ ਕਟ,
0: ਇਸ ਤਰ੍ਹਾਂ ਕਹਿੰਦੇ ਇਸ ਧਰਤੀ ਉੱਤੇ ਇੱਕ ਵਾਰ ਜਿਹੜਾ ਇਹ ਲਹੂ ਡੁੱਲਿਆ ਹੈ।
1: ਮਿਲੇ ਅੰਤ ਹੱਥ ਵਥਨ ਦਬਟ,
0: ਜਿੱਥੇ ਮਲਿਅੰਤ ਹੱਥ, ਜਿੱਥੇ ਹੱਥਾਂ ਨਾਲ ਹੀ ਆਪਸ ਦੇ ਵਿੱਚ ਭਿੜ ਰਹੇ ਆ, ਬਾਹਾਂ ਦਾ ਜ਼ੋਰ ਜਿਹੜਾ ਉਹ ਦਿਖਾਇਆ ਜਾ ਰਿਹਾ, ਉੱਥੇ ਵੀ ਕਹਿੰਦੇ ਦੱਬ ਕੇ ਜਿਹੜਾ ਗੁਰੂ ਕਾ ਖਾਲਸਾ ਆਪਣੀਆਂ ਬਾਹਾਂ ਦਾ ਜ਼ੋਰ ਦਿਖਾਉਂਦਿਆਂ ਹੋਇਆਂ ਉਹਨਾਂ ਨੂੰ ਪਿਛਾਂ ਨੂੰ ਧਕੇਲਦੇ ਹਨ।
1: ਇਮ ਮਰੇ ਜਬ ਹੈ ਬਾਜੇ ਗਵਾਰ,
0: ਇਸ ਤਰ੍ਹਾਂ ਕਹਿੰਦੇ ਨੇ ਜਿਹੜੇ ਇਹ ਮੂਰਖ, ਕਿਉਂਕਿ ਮੂਰਖ ਹੀ ਕਿਹਾ ਜਾਏਗਾ ਨਾ ਇਹਨਾਂ ਨੂੰ, ਹੰਕਾਰ ਕੀ ਕਰਦਾ, ਹੰਕਾਰ ਮੂਰਖ ਬਣਾਉਂਦਾ। ਜਿਹੜਾ ਹੰਕਾਰ ਹੈ ਨਾ ਅੰਦਰ ਹੋਮੇ, ਇਹ ਹੰਕਾਰ ਬੰਦੇ ਨੂੰ ਮੂਰਖ ਬਣਾ ਦਿੰਦਾ, ਅਤੇ ਮੂਰਖ ਦੇ ਵਿੱਚ ਬੰਦੇ ਨੂੰ ਸੱਚ ਅਤੇ ਝੂਠ ਦੀ ਸਮਝ ਨਹੀਂ ਆਉਂਦੀ, ਅਸਲ ਅਤੇ ਨਕਲ ਦੀ ਸਮਝ ਨਹੀਂ ਆਉਂਦੀ ਵੀ ਕੀ ਹੈ ਕੀ ਨਹੀਂ, ਉਹਦੀ ਅਕਲ 'ਤੇ ਪਰਦਾ ਪੈ ਜਾਂਦਾ। ਜਦੋਂ ਆਪਾਂ ਰਾਵਣ ਦੀ ਗੱਲ ਕਰਦੇ ਹਾਂ ਤਾਂ ਮਹਾਰਾਜ ਕਹਿੰਦੇ ਉਹ ਮੂਰਖਾ ਤੂੰ ਐਡਾ ਅਹੰਕਾਰ ਕਰੀ ਜਾਂਦਾ, ਕਿਤੇ ਉਹਦੇ ਵੱਲ ਵੀ ਦੇਖ ਲੈ, ਲੰਕਾ ਗੜ ਸੋਇਨੇ ਕਾ ਭਇਆ ਮੂਰਖ। ਰਾਵਣ ਕਿਆ ਲੈ ਗਿਆ, ਤੂੰ ਵੀ ਉਹੀ ਮੂਰਖ ਪੁਣਾ ਕਰ ਰਿਹਾ ਅਹੰਕਾਰ। ਇਹ ਰਾਜੇ ਕੀ ਕਰ ਰਹੇ ਨੇ, ਮੂਰਖ ਪੁਣਾ ਕਰ ਰਹੇ ਆ, ਅਨੰਦਪੁਰ ਸਾਹਿਬ 'ਤੇ ਕਬਜ਼ਾ ਕਰਨਾ ਚਾਹੁੰਦੇ, ਜੋ ਆਪਣੀਆਂ ਆਪਣੀਆਂ ਰਿਆਸਤਾਂ ਨੇ ਉਹਦੇ 'ਚ ਇਹਨਾਂ ਨੂੰ ਰਹਿ ਕੇ ਖੁਸ਼ੀ ਨਹੀਂ ਮਿਲਦੀ, ਉਹਦੇ 'ਚ ਰਹਿ ਕੇ ਮਨ ਸੰਤੁਸ਼ਟ ਨਹੀਂ ਹੁੰਦਾ, ਇਹਨਾਂ ਦੀ ਨਜ਼ਰ ਅਨੰਦਪੁਰ ਸਾਹਿਬ 'ਤੇ ਹੈ। ਆਪੋ ਆਪਣੀ ਰਿਆਸਤਾਂ ਦੇ ਵਿੱਚ ਰਹਿ ਕੇ ਮਨ ਸੰਤੁਸ਼ਟ ਨਹੀਂ ਹੋਇਆ, ਇਹ ਅਨੰਦਪੁਰ ਸਾਹਿਬ ਨੂੰ 'ਤੇ ਕਬਜ਼ਾ ਕਰਨਾ ਚਾਹੁੰਦੇ ਆ, ਇਹਨਾਂ ਨੂੰ ਮੂਰਖ ਹੀ ਕਿਹਾ ਜਾਏਗਾ ਨਾ, ਇਹ ਮੂਰਖ ਨੇ। ਚਲੋ ਇਹ, ਚਲੋ ਇੱਕ ਨਹੀਂ ਦੋ ਨਹੀਂ ਕਈਆਂ ਦੇ ਉੱਤੇ ਇਹ ਆਪਣਾ ਰਾਜ ਕਰ ਲੈਣਗੇ ਕਬਜ਼ਾ, ਅਤੇ ਕੀ ਸਭ ਕੁਝ ਨਾਲ ਲੈ ਜਾਣਗੇ ਚੁੱਕ ਕੇ, ਨਾਲ ਤਾਂ ਕੁਛ ਵੀ ਨਹੀਂ ਜਾਣਾ। ਅਤੇ ਜੇ ਨਾਲ ਜਾਣਾ ਹੀ ਨਹੀਂ ਤਾਂ ਫਿਰ ਹੰਕਾਰ ਕਾਹਦਾ, ਫਿਰ ਈਰਖਾ ਕਾਹਦੀ, ਫਿਰ ਨਫ਼ਰਤ ਕਾਹਦੀ, ਫਿਰ ਇਹ ਲੜਾਈ ਝਗੜੇ ਕਾਹਦੇ। ਇਸ ਲਈ ਇਹ ਮੂਰਖ ਨੇ ਜਿਹੜੇ ਅਨੰਦਪੁਰ ਸਾਹਿਬ ਨੂੰ ਚੜ੍ਹ ਕੇ ਆਏ ਨੇ ਵੀ ਸਾਨੂੰ ਅਨੰਦਪੁਰ ਸਾਹਿਬ ਦੇ ਦਿਓ, ਜਾਂ ਇੱਥੇ ਜਿੰਨਾ ਧਨ ਚੜ੍ਹਦਾ ਉਹ ਸਾਨੂੰ ਧਨ ਦੇ ਦਿਓ, ਇੱਕ ਕੌਡੀ ਵੀ ਨਾਲ ਨਹੀਂ ਜਾਣੀ, ਜੋ ਹੈ ਉਹਦੇ ਵਿੱਚ ਸ਼ੁਕਰਾਨਾ ਨਹੀਂ, ਜੋ ਪਰਮਾਤਮਾ ਦੇ ਰਿਹਾ ਕਿਸੇ ਨੂੰ ਥੋੜ੍ਹਾ ਕਿਸੇ ਨੂੰ ਬਹੁਤਾ, ਉਹਦੇ ਵਿੱਚ ਸਾਡਾ ਮਨ ਸੰਤੁਸ਼ਟ ਹੋ ਜਾਏ। ਪਰ ਬੰਦਾ ਕਹਿੰਦਾ ਨਹੀਂ, ਜੋ ਮੇਰੀ ਥਾਲੀ ਦੇ ਵਿੱਚ ਆ ਉਹ ਤਾਂ ਹੈ ਹੀ ਹੈ, ਪਰ ਮੈਂ ਦੂਜੇ ਦੀ ਥਾਲੀ ਵੀ ਆਪਣੇ ਵੱਲ ਕਰਨਾ ਚਾਹੁੰਦਾ, ਮੈਂ ਚਾਹੁੰਦਾ ਸਾਰਿਆਂ ਦੀਆਂ ਥਾਲੀਆਂ ਮੇਰੇ ਕੋਲ ਆ ਜਾਣ। ਪਰ ਮੂਰਖਾ ਲੈ ਕੇ ਕੀ ਜਾਏਗਾ ਨਾਲ। ਕਾਰੂ ਬਾਦਸ਼ਾਹ ਨੂੰ ਗੁਰੂ ਨਾਨਕ ਸਾਹਿਬ ਨੇ ਸਮਝਾਇਆ ਨਾ ਐਡਾ ਅਹੰਕਾਰ ਕਿ ਜਿੰਨੇ ਵੀ ਇਹਦੀ ਰਿਆਸਤ ਵਿੱਚ ਸੀ ਸਾਰਿਆਂ ਦੇ ਘਰ ਖਾਲੀ ਕਰਤੇ ਨੇ, ਕਿਸੇ ਦੇ ਘਰ ਕੋਈ ਸਿੱਕਾ ਵੀ ਤੱਕ ਨਹੀਂ ਰਹਿਣ ਦਿੱਤਾ ਦਮੜਾ ਤੱਕ। ਅਖੀਰ ਜਦੋਂ ਸਾਰਿਆਂ ਦੇ ਘਰ ਖਾਲੀ ਕਰ ਦਿੱਤੇ ਨਾ ਕਾਰੂ ਬਾਦਸ਼ਾਹ ਨੇ, ਇਹਨੂੰ ਪਤਾ ਲੱਗ ਗਿਆ ਵੀ ਜਿਹੜੇ ਕਬਰਾਂ ਵਿੱਚ ਦੱਬੇ ਜਾਂਦੇ ਆ ਨਾ ਉਹਨਾਂ ਮੁਰਦਿਆਂ ਦੇ ਮੂੰਹ ਵਿੱਚ ਸਿੱਕਾ ਰੱਖਿਆ ਜਾਂਦਾ। ਇਹਨੇ ਜਦੋਂ ਇਹਨੂੰ ਪਤਾ ਲੱਗਾ, ਇਹਨੇ ਕਿਹਾ ਸਾਰੀਆਂ ਕਬਰਾਂ ਪੁੱਟ ਦਿਓ, ਜਿੰਨੀਆਂ ਵੀ ਕਬਰਾਂ ਨੇ ਸਾਰੀਆਂ ਦੇ ਮੁਰਦਿਆਂ ਦੇ ਮੂੰਹ ਵਿੱਚੋਂ ਸਿੱਕੇ ਕੱਢ ਲਓ। ਇਸ ਹੱਦ ਤੱਕ ਚਲਾ ਗਿਆ ਇਹ। ਅਤੇ ਜਦੋਂ ਗੁਰੂ ਨਾਨਕ ਸਾਹਿਬ ਨਾਲ ਮੁਲਾਕਾਤ ਹੋਈ, ਮਹਾਰਾਜ ਕਹਿੰਦੇ ਮੂਰਖਾ ਤੂੰ ਤਾਂ ਇੰਨਾ ਗਿਰ ਗਿਆ ਵੀ ਆਪਣੀ ਪਰਜਾ ਦੇ ਵੀ ਘਰ ਖਾਲੀ ਕਰ ਦਿੱਤੇ, ਅਤੇ ਅਖੀਰ ਕੁਛ ਨਾ ਬਚਿਆ ਅਤੇ ਤੂੰ ਮੁਰਦਿਆਂ ਦੀਆਂ ਕਬਰਾਂ ਤੱਕ ਪਟਵਾ ਦਿੱਤੀਆਂ, ਮੁਰਦੇ ਵੀ ਨਹੀਂ ਛੱਡੇ ਤੂੰ, ਇਹ ਸਭ ਕੁਝ ਲੈ ਕੇ ਤੂੰ ਇੰਨੀ ਵੱਡੀ ਬੇਈਮਾਨੀ, ਠੱਗੀਆਂ ਹੇਰਾ ਫੇਰੀਆਂ ਤੂੰ ਕਰ ਰਿਹਾ, ਇਹ ਕੀ ਲੈ ਜਾਏਗਾ ਆਪਣੇ ਨਾਲ ਖੱਟ ਕੇ, ਇੱਥੇ ਤੇ ਜ਼ਿੰਦਗੀ ਦਾ ਭਰੋਸਾ ਹੀ ਨਹੀਂ, ਕਿਹੜੇ ਪਲ ਮੁੱਕ ਜਾਣੀ ਹੈ। ਇੱਥੇ ਤੇ ਜ਼ਿੰਦਗੀ ਦਾ ਭਰੋਸਾ ਹੀ ਨਹੀਂ ਹੈ। ਕਬੀਰ ਕੌਡੀ ਕੌਡੀ ਜੋਰ ਕੈ ਜੋਰੇ ਲਾਗ, ਕਰੋੜ ਚਲਤੀ ਬਾਰ ਨਾ ਕੱਛ ਮਿਲਿਓ ਲਈ ਲੰਗੋਟੀ ਤੋਰ। ਪਰ ਕਈਆਂ ਜਿਹੜਾ ਮੂਰਖ ਹੁੰਦਾ ਨਾ ਉਹਨੂੰ ਸਮਝ ਨਹੀਂ ਆਉਂਦੀ। ਇੱਕ ਪੁੱਤਰ ਆਪਣੇ ਪਿਤਾ ਦੇ ਖਿਲਾਫ ਹੋ ਗਿਆ, ਉਹ ਰੋਜ਼ ਬੜਾ ਕੁਛ ਬੋਲਦਾ ਹੈ, ਬੜਾ ਕੁਛ। ਉਹ ਕਹਿੰਦੇ ਵੀ ਪਿਤਾ ਜੀ ਸਾਰਾ ਕੁਝ ਮੇਰੇ ਨਾਮ ਲਵਾ ਦਿਓ ਸਾਰਾ ਕੁਛ। ਕਹਿੰਦੇ ਪੁੱਤਰ ਠੀਕ ਹੈ, ਸਾਰਾ ਕੁਛ ਤੇਰੇ ਨਾਮ ਜਿਹੜਾ ਮੈਂ ਲਵਾ ਦਿੰਦਾ, ਤੂੰ ਇੱਕ ਮੇਰੀ ਇੱਛਾ ਪੂਰੀ ਕਰੀ। ਕਹਿੰਦੇ ਦੱਸੋ ਕਿ ਜਦੋਂ ਮੈਂ ਸਰੀਰ ਛੱਡਣਾ ਤਾਂ ਮੈਨੂੰ ਘਰੋਂ ਲੈ ਕੇ ਜਾਊਂਗੇ ਨਾ, ਆਹ ਮੇਰੀਆਂ ਪੈਰ ਵਿੱਚ ਪਾਉਣ ਵਾਲੀਆਂ ਜਿਹੜੀਆਂ ਜੁੱਤੀਆਂ ਨੇ ਇਹ ਜ਼ਰੂਰ ਪਾ ਦਿਓ, ਇਹ ਮੈਨੂੰ ਪਵਾ ਕੇ ਲੈ ਕੇ ਜਾਇਓ। ਉਹਨੇ ਕਿਹਾ ਬਸ ਇੰਨਾ ਕੰਮ ਹੈ, ਇਹ ਤਾਂ ਕਰ ਦਿਆਂਗਾ ਮੈਂ। ਉਹਨੇ ਜੁੱਤੀਆਂ ਜਿਹੜੀਆਂ ਸੀ ਉਹ ਸੰਭਾਲ ਲਈਆਂ। ਸਮਾਂ ਆਇਆ, ਉਹਦੇ ਪਿਤਾ ਨੇ ਸਰੀਰ ਛੱਡਿਆ ਅਤੇ ਜਦੋਂ ਘਰੋਂ ਲੈ ਕੇ ਤੁਰਨ ਲੱਗੇ ਨਾ, ਵੇਖੋ ਬੰਦਾ ਚੱਲਿਆ, ਚੌਂ ਜਣਿਆਂ ਦੇ ਕੰਨ ਇਹਨੂੰ ਯਾਦ ਆ ਗਿਆ, ਉਹ ਪੁਰਾਣੀਆਂ ਘਸੀਆਂ ਹੋਈਆਂ ਜੁੱਤੀਆਂ ਉਸੇ ਵੇਲੇ ਕੱਢ ਕੇ ਲਿਆਇਆ। ਕਹਿੰਦੇ ਮੇਰੇ ਪਿਤਾ ਦੇ ਪੈਰੀ ਪਾ ਦਿਓ। ਉਹ ਕਹਿੰਦੇ ਮੂਰਖ, ਜਦੋਂ ਬੰਦਾ ਚਾਰ ਮੋਢਿਆਂ 'ਤੇ ਜਾਵੇ ਉਹਦੇ ਪੈਰੀ ਜੁੱਤੀ ਨਹੀਂ ਪਾਈ ਜਾਂਦੀ। ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ। ਜਾਂ ਕਬੀਰ ਸਾਹਿਬ ਕਹਿੰਦੇ ਨਾਂਗੇ ਪਾਵੋ ਤੇ ਗਏ ਜਿਨਕੇ ਲਾਖ ਕਰੋੜ। ਉਹ ਕਹਿੰਦਾ ਨਹੀਂ, ਮੇਰੇ ਪਿਤਾ ਦੀ ਇੱਛਾ ਸੀ ਪਾਓ ਇਹਦੇ ਜੁੱਤੀ। ਉਹ ਕਹਿੰਦੇ ਇੱਦਾਂ ਹੋ ਹੀ ਨਹੀਂ ਸਕਦਾ, ਜਦੋਂ ਲੈ ਕੇ ਜਾਈਦਾ ਤੇ ਉਹਦੇ ਪੈਰ ਨੰਗੇ ਹੁੰਦੇ ਆ, ਕੋਈ ਉਹਦੇ ਜੋੜਾ ਨਹੀਂ ਪਾਇਆ ਜਾਂਦਾ। ਉਹ ਕਹਿੰਦੇ ਫਿਰ ਮੇਰੇ ਪਿਤਾ ਨੇ ਕਿਹਾ ਕਿਉਂ? ਜਦ ਉਹਨਾਂ ਨੂੰ ਪਤਾ ਸੀ ਕਿ ਜਦੋਂ ਮੇਰਾ ਸਰੀਰ ਲੈ ਕੇ ਜਾਣਾ ਉਦੋਂ ਜੁੱਤੀ ਪੈਰੀ ਪੈਣੀ ਹੀ ਨਹੀਂ, ਫਿਰ ਉਹਨਾਂ ਨੇ ਇਹ ਕਿਉਂ ਮੈਨੂੰ ਆਖਿਆ? ਕਹਿੰਦੇ ਫਿਰ ਜਦੋਂ ਉਹਨਾਂ ਵਿੱਚੋਂ ਇੱਕ ਸੂਝਵਾਨ ਸੀ ਨਾ, ਉਹਨੇ ਮੱਥੇ ਹੱਥ ਮਾਰ ਕੇ ਆਖਿਆ, ਕਮਲਿਆ ਤੇਰੇ ਪਿਤਾ ਨੇ ਤੈਨੂੰ ਇੱਕ ਬਹੁਤ ਵੱਡਾ ਮੈਸੇਜ ਦਿੱਤਾ ਸੀ ਕਿ ਪੁੱਤਰਾ ਅੱਜ ਮੇਰੇ ਨਾਲ ਲੜ ਕੇ ਝਗੜ ਕੇ ਤੂੰ ਸਾਰੀ ਜ਼ਮੀਨ ਜਾਇਦਾਦ ਆਪਣੇ ਨਾਮ ਤਾਂ ਕਰਵਾ ਲਏਗਾ, ਪਰ ਜਿੱਦਣ ਜਾਣਾ ਉੱਦਣ ਪੈਰ ਵਿੱਚ ਜੁੱਤੀ ਪਾਉਣੀ ਵੀ ਨਸੀਬ ਨਹੀਂ ਆਉਣੀ। ਕੀ ਕਰੇਗਾ ਇਹ ਸਾਰਾ ਕੁਛ ਲੈ ਕੇ, ਕੀ ਕਰ ਲਏਗਾ? ਚਲੋ ਅੱਜ ਮੈਨੂੰ ਤੂੰ ਤੰਗ ਪਰੇਸ਼ਾਨ ਲੜ ਝਗੜ ਕੇ ਮੇਰੇ ਕੋਲੋਂ ਲੈ ਲਏਗਾ ਸਾਰਾ ਕੁਛ, ਪਰ ਕੀ ਤੂੰ ਨਾਲ ਲੈ ਜਾਏਗਾ? ਉਸ ਵੇਲੇ ਉਹਦੇ ਅੱਖਾਂ 'ਚ ਅੱਥਰੂ ਆ ਗਏ ਕਿ ਮੇਰੇ ਪਿਤਾ ਨੇ ਮੈਨੂੰ ਸਮਝਾਉਣ ਲਈ, ਮੈਨੂੰ ਮੈਸੇਜ ਦੇਣ ਲਈ ਆਹ ਗੱਲ ਮੈਨੂੰ ਆਖੀ ਸੀ। ਇਸ ਵਾਸਤੇ ਹੁਣੇ 22 ਘਰ ਦੇ ਰਾਜੇ ਲੜਨ ਆਏ ਆ। ਕਿਉਂ ਲੜਨ ਆਏ ਆ? ਕਿਉਂਕਿ ਅਨੰਦਪੁਰ ਸਾਹਿਬ ਦੀ ਜਿਹੜੀ ਚੜ੍ਹਦੀ ਕਲਾ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦੀ। ਸ਼ਾਹੀ 68-62 ਸ਼ਹਿਨ ਸ਼ਾਹਾਂ ਵਾਲਾ ਜੀਵਨ ਦੇਖ ਕੇ ਇਹਨਾਂ ਦੇ ਮਨ ਲਲਚਾਉਂਦੇ ਆ। ਇਸ ਵਾਸਤੇ ਇਹ ਨਹੀਂ ਸਮਝਦੇ ਵੀ ਇੱਥੋਂ ਦੁਨੀਆ ਤੋਂ ਖੱਟ ਕੇ ਕੀ ਲੈ ਜਾਣਾ ਹੈ, ਸਭ ਕੁਛ ਇੱਥੇ ਆ ਕੇ ਗਵਾ ਰਹੇ ਨੇ। ਗੁਰੂ ਕੇ ਪਿਆਰਿਆਂ ਨੇ ਕਹਿੰਦੇ ਡੱਟ ਕੇ ਜਦੋਂ ਮੁਕਾਬਲਾ ਕੀਤਾ, ਇਹ ਫਿਰ ਹੁਣ ਇਸ ਜ਼ਮੀਨ ਦੇ ਉੱਤੇ ਅਨੰਦਪੁਰ ਸਾਹਿਬ ਦੀ ਇਸ ਧਰਤੀ 'ਤੇ ਡਿੱਗਦੇ ਹੋਏ ਨਜ਼ਰ

0: ਤੇ ਜਬੈ ਭਾਜੇ ਗਵਾਰ, ਗਵਾਰ ਦੀ ਤੋਂ ਗੱਲ ਚੱਲੀ ਸੀ ਮੂਰਖ, ਹੁਣੇ ਪਿੱਛੇ ਨੂੰ ਭੱਜਣੇ ਸ਼ੁਰੂ ਹੋ ਗਏ ਵੀ ਇਹ ਕੀ ਬਣ ਗਿਆ, ਅਸੀਂ ਤੇ ਸੋਚ ਕੇ ਕੁਝ ਹੋਰ ਆਏ ਸਾਂ, ਇਹਦੇ ਅੱਗੋਂ ਕੁਝ ਹੋਰ ਹੀ ਬਣ ਗਿਆ। ਪਿੱਖ ਭੀਮ ਰੂਪ ਸਿੰਘਨ ਉਦਾਰ, ਇਹ ਸਿੰਘਾਂ ਦਾ ਉਹ ਮਹਾਂ ਸੂਰ ਵੀਰਾਂ ਵਾਲਾ ਰੂਪ ਜਿਹੜਾ ਇਹਨਾਂ ਨੇ ਦੇਖ ਕੇ, ਇਹਨਾਂ ਕੋਲੋਂ ਇਹਨਾਂ ਦੀ ਝਾਲ ਜਿਹੜੀ ਉਹ ਝੱਲੀ ਨਾ ਗਈ, ਫਿਰ ਇਹ ਪਿੱਛੇ ਨੂੰ ਮੁੜਦੇ ਹਨ।
1: ਨਹਿਰੰਤ ਨਹਿਨ ਜਮ ਮਨ ਹੋਏ,
0: ਕਹਿੰਦੇ ਨੇ ਇੱਦਾਂ ਰੂਪ ਧਾਰ ਕੇ ਵੀਰ ਰਸ ਵਿੱਚ ਗੁਰੂ ਕੇ ਸਿੰਘ ਅੱਗੇ ਵੱਧਦੇ ਆ ਕਿ ਜਿਵੇਂ ਜਮ ਆਪਣਾ ਰੂਪ ਧਾਰ ਕੇ ਸਾਨੂੰ ਮਾਰਨ ਵਾਸਤੇ ਆਇਆ ਹੋਵੇ, ਇੱਦਾਂ ਇਹਨਾਂ ਦੇ ਅੰਦਰ ਖੌਫ ਡਰ ਨਜ਼ਰ ਆਇਆ ਹੈ।
1: ਮਾਰਤ ਰਸਾਏ,
0: ਕਹਿੰਦੇ ਨੇ ਵੀਰ ਰਸ ਵਿੱਚ ਭਰੇ ਗੁਰੂ ਕੇ

0: ਹੁਣ ਇਹ ਜਿਹੜੇ ਅਸੀਂ ਇਹ ਪਿੱਛੇ ਨੂੰ ਜਦੋਂ ਪੈਰ ਪਿੱਛੇ ਨੂੰ ਖਿਸਕਣੇ ਸ਼ੁਰੂ ਹੋਏ, ਪਛਾਣ ਨੂੰ ਹੋਣੇ ਸ਼ੁਰੂ ਹੋਏ, ਤੇ ਭੀਮ ਚੰਦ ਕਹਿਲੂਰੀ ਰਾਜੇ ਨੇ ਦੇਖਿਆ ਵੀ ਇੱਥੇ ਤੇ ਕਹਾਣੀ ਵਿਗੜ ਗਈ। ਅਸੀਂ ਤੇ ਅਨੰਦਪੁਰ ਸਾਹਿਬ ਤੋਂ ਗੁਰੂ ਮਹਾਰਾਜ ਨੂੰ ਬਾਹਰ ਕਰਨਾ ਸੀ ਤੇ ਅਨੰਦਪੁਰ ਸਾਹਿਬ ਤੇ ਕਬਜ਼ਾ, ਪਰ ਇੱਥੇ ਤੇ ਮੇਰੇ ਸਿਪਾਹੀ ਪਿੱਛੇ ਨੂੰ ਮੁੜਦੇ ਆ। ਜਦੋਂ ਰਾਜਾ ਭੀਮ ਚੰਦ ਨੇ ਇਹ ਜਿਹੜਾ ਜੰਗ ਦੇ ਵਿੱਚ ਮਾਹੌਲ ਵਿਗੜਦਾ ਦੇਖਿਆ ਹੈ,
1: ਭੀ ਪ੍ਰਥਮ ਹਾਰ ਬੋਲਿਓ ਸੋ ਕਰਦ,
0: ਇਹਨੂੰ ਪਹਿਲੀ ਹਾਰ ਚੇਤੇ ਆ ਗਈ। ਜਿਹੜਾ ਪੰਗਾਣੀ ਦਾ ਯੁੱਧ ਹੋਇਆ ਨਾ, ਉਹਦੀ ਹਾਰ ਇਹਨੂੰ ਚੇਤੇ ਆ ਗਈ ਵੀ ਮੈਂ ਤੇ ਪਹਿਲਾਂ ਵੀ ਹਾਰ ਚੁੱਕਾਂ, ਪਹਿਲਾਂ ਵੀ ਮੈਂ ਜਿਹੜੀ ਜੰਗ ਛਿੜੀ ਸੀ ਉਹਦੇ 'ਚ ਹਾਰ ਦਾ ਮੂੰਹ ਹੀ ਵੇਖਿਆ। ਉਹ ਪਹਿਲੀ ਜੰਗ ਜਦੋਂ ਯਾਦ ਆਈ ਤੇ ਸੋ ਕ੍ਰੋਧ ਗੁੱਸੇ ਦੇ ਨਾਲ ਭਰਿਆ ਹੈ।
1: ਜਮ ਤੋਲਾ ਭਾਉ ਹੋ ਤੋ ਗੁਰਜਨ ਗਨ ਸਰਦਾਰ,
0: ਜਦੋਂ ਹੁਣ ਇਹਨੂੰ ਇਹ ਸੀ ਵੀ ਮੈਂ ਇਹ ਵੀ ਜੰਗ ਨਾ ਕਿਤੇ ਹਾਰ ਜਾਂ, ਫਿਰ ਗੁੱਸੇ ਨਾਲ ਭਰਿਆ ਹੋਇਆ। ਜਿਹੜੇ ਗੁਜ਼ਰਨ ਜਿਹੜੇ ਆਏ ਸੀ ਉਹਨਾਂ ਦਾ ਜਿਹੜਾ ਸਰਦਾਰ ਸੀ ਜਮ ਤੁਲਾ ਭਾਊ ਜਿਹਨੂੰ ਕਹਿੰਦੇ ਸੀ, ਉਹਦੇ ਵੱਲ ਅੱਖਾਂ

0: ਰਾਜਾ ਭੀਮ ਚੰਦ ਕਹਿਲੂਰੀ ਰਾਜਾ ਡਰ ਗਿਆ ਵੀ ਇਹ ਤਾਂ ਮਾਹੌਲ ਵਿਗੜਨ ਲੱਗਾ, ਇਹ ਪਹਿਲਾਂ ਵੀ ਮੇਰੀ ਹਾਰ ਹੋਈ ਅਤੇ ਜੇ ਇੱਦਾਂ ਹੀ ਰਿਹਾ ਤਾਂ ਇੱਥੇ ਵੀ ਮੇਰੀ ਹਾਰ ਹੋ ਜਾਣੀ ਹੈ। ਇਹਨੇ ਗੁੱਸੇ ਨਾਲ ਭਰੇ ਹੋਏ ਨੇ ਤਾੜਿਆ, ਜਿਹੜਾ ਇਹ ਜੰਮ ਤੁੱਲਾ ਗੁਜਰਾਂ ਦੇ ਵਿੱਚੋਂ ਜਿਹਨਾਂ ਸਰਦਾਰ ਸੀ ਨਾ, ਕਹਿੰਦੇ ਉਹਨੂੰ ਤਾੜਦਿਆਂ ਆਖਿਆ ਵੀ ਰਾਤੀ ਤਾਂ ਬੜਾ ਰੌਲਾ ਪਾਉਂਦਾ ਸੀ, ਤੂੰ ਰਾਤੀ ਤੇ ਬੜੀਆਂ ਡਿੰਗਾਂ ਮਾਰਦਾ ਸੀ, ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ।
1: ਬਜ ਰੂੜ ਜਬੈ ਹੱਥ ਗਰਾਮ ਲਇਓ,
0: ਕਹਿਣ ਲੱਗੇ ਹੁਣ ਉਹਨੂੰ ਭੜਕਾ ਰਿਹਾ ਵੀ ਤਾਂ ਕਿ ਉਹ ਗੁੱਸੇ ਨਾਲ ਭਰਿਆ ਅੱਗੇ ਜਾ ਕੇ ਗੁਰੂ ਸਾਹਿਬ ਦੇ ਸਿੰਘਾਂ ਨਾਲ ਮੁਕਾਬਲਾ ਕਰੇ। ਕਹਿਣ ਲੱਗੇ ਤੂੰ ਰਾਤੀ ਤੇ ਬੜੀਆਂ ਡਿੰਗਾਂ ਮਾਰਦਾ ਸੀ, ਭੁੱਲ ਗਿਆ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਜਰੂੜ ਦੇ ਇਲਾਕੇ ਵਿੱਚ ਆਏ।

0: ਬਜ਼ਰੂੜ ਦੇ ਇਲਾਕੇ 'ਚ ਤੁਹਾਨੂੰ ਇਤਿਹਾਸ ਯਾਦ ਹੈ, ਤੁਸੀਂ ਲੜੀ ਵਾਰ ਸੁਣਦੇ ਆ ਰਹੇ ਹੋ। ਇਹ ਉਹ ਇਲਾਕਾ ਸੀ ਜਿੱਥੇ ਆਈਆਂ ਗਈਆਂ ਸੰਗਤਾਂ ਨੂੰ ਲੁੱਟ ਲੈਂਦੇ ਸੀ। ਕੋਈ ਵੀ ਰਾਹੀ ਜਦੋਂ ਇਸ ਰਸਤੇ ਤੋਂ ਲੰਘਦਾ ਉਹਨੂੰ ਲੁੱਟ ਲੈਣਾ, ਮਾਰਨਾ, ਉਹਨਾਂ ਨੂੰ ਤੰਗ ਪਰੇਸ਼ਾਨ ਕਰਨਾ। ਅਤੇ ਜਦੋਂ ਇਸ ਇਲਾਕੇ ਨੇ ਬੇਨਤੀ ਕੀਤੀ, ਮਹਾਰਾਜ ਸਾਡਾ ਇਹਨਾਂ ਤੋਂ ਖਹਿੜਾ ਛੁਡਵਾਓ, ਫਿਰ ਮਹਾਰਾਜ ਚੜ੍ਹ ਕੇ ਗਏ ਅਤੇ ਇਹਨਾਂ ਨਾਲ ਇਹਨਾਂ ਨੂੰ ਫਿਰ ਸਿੱਧੇ ਮਾਰਗ ਪਾਇਆ। ਉਸ ਦਿਨ ਤੋਂ ਬਾਅਦ ਫਿਰ ਉਸ ਇਲਾਕੇ ਵਿੱਚ ਆਉਣ ਜਾਣ ਵਾਲਿਆਂ ਨੂੰ ਇਹ ਤੰਗ ਨਹੀਂ ਸੀ ਕਰਦੇ, ਕਿਸੇ ਨਾਲ ਲੁੱਟਾਂ ਖੋਹਾਂ ਨਹੀਂ ਸੀ ਕਰਦੇ। ਹੁਣ ਉਹ ਯਾਦ ਕਰਾ ਰਿਹਾ ਵੀ ਤੂੰ ਯਾਦ ਕਰ, ਬਜ਼ਰੂੜ ਦੇ ਇਲਾਕੇ ਵਿੱਚ ਤਬ ਕੋ ਦੁੱਖ ਪਾਏ ਭੰਨਤ ਪਇਓ। ਤੂੰ ਉਦੋਂ ਬੜਾ ਦੁਖੀ ਹੋਇਆ ਸੀ, ਬੜਾ ਪਰੇਸ਼ਾਨ ਹੋਇਆ ਫਿਰਦਾ ਸੀ।
1: ਗੁਰ ਸੰਗ ਲਰੋ ਦਲ ਥੋਰ ਅਹੈ,
0: ਤੇ ਤੂੰ ਆਇਆ ਸੀ ਸਾਡੇ ਕੋਲ ਰੋਂਦਾ ਰੋਂਦਾ ਕਿ ਮੈਂ ਗੁਰੂ ਗੋਬਿੰਦ ਸਿੰਘ

0: ਜਿਹੜਾ ਉਹ ਸੇੜੀ ਸੈਨਾ ਇਕੱਠੀ ਕਰਾਂਗਾ, ਸਕੇਲਣ, ਸਕੇਲਣ ਮਤਲਬ ਇਕੱਠਾ ਕਰਨਾ, ਵੀ ਮੈਂ ਆਪਣੀ ਸੈਨਾ ਇਕੱਠੀ ਜਿਹੜੀ ਇੱਕ ਦਿਨ ਕਰਾਂਗਾ।
1: ਤੁਮ ਸੰਗ ਚਲੋ ਪਿੱਖ ਲਿਹੋ ਲਰੋ,
0: ਔਰ ਕੁਛ ਤੁਹਾਡੀ ਮਦਦ ਲਵਾਂਗਾ। ਹੁਣ ਉਹ ਜਿਹੜਾ ਰਾਜਾ ਭੀਮ ਚੰਦ ਹੈ, ਉਹਨੇ ਦੇਖਿਆ ਵੀ ਮੇਰੇ ਸਿਪਾਹੀ ਤਾਂ ਪਿੱਛੇ ਨੂੰ ਮੁੜ ਰਹੇ ਆ, ਵੀ ਕਿਤੇ ਮੈਂ ਇਹ ਵੀ ਨਾ ਹਾਰ ਜਾਂ। ਉਸੇ ਵੇਲੇ ਫਿਰ ਇਹਨੇ ਜਿਹੜਾ ਜਮਤੁੱਲਾ ਭਾਊ ਸੀ ਉਹਨੂੰ ਲਲਕਾਰਦਿਆਂ ਹੋਇਆ ਆਖਿਆ, ਭੁੱਲ ਗਿਆ ਤੂੰ ਜਰਾਤੀ ਤੇ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ। ਜਦੋਂ ਰੋਂਦਾ ਹੋਇਆ ਮੇਰੇ ਕੋਲ ਆ ਕੇ ਕਹਿੰਦਾ ਸੀ ਵੀ ਮੈਂ ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਨਾਲ ਲੜਨਾ ਤੇ ਤੁਹਾਡੀ ਮਦਦ ਚਾਹੀਦੀ ਹੈ, ਕੁਛ ਮੇਰੇ ਵੀ ਨਾਲ ਸਾਥੀ ਹੋਣਗੇ, ਕੁਝ ਤੁਹਾਡੇ ਹੋਣਗੇ, ਅਸੀਂ ਰਲ ਕੇ ਲੜਾਂਗੇ। ਤੁਮ ਸੰਗ ਚੱਲੇ ਪਿੱਖ ਲਿਹੋ ਲਰੋ, ਵੀ ਤੁਸੀਂ ਮੇਰਾ ਸਾਥ ਦਿਓ ਤੇ ਦੇਖਿਓ ਫਿਰ ਮੈਂ ਕਿਵੇਂ ਉਹਨਾਂ ਨਾਲ ਲੜਦਾ ਹਾਂ।
1: ਕੁਛ ਥੋਰ ਸਹਾਇਕ ਆਪ ਬਣੇ,
0: ਇਹ ਉਦੋਂ ਮੇਰੀ ਮਦਦ ਤੂੰ ਮੰਗਦਾ ਸੀ ਵੀ ਮੇਰੀ ਥੋੜੀ ਸਹਾਇਤਾ ਤੁਸੀਂ ਵੀ ਕਰਨੀ ਹੈ।
1: ਤਬ ਜਾਨ ਲੀਜੈ ਸਭ ਸਿੰਘ ਹਨੇ,
0: ਤੇ ਜੇ ਤੁਸੀਂ ਮੇਰੀ ਸਹਾਇਤਾ ਕਰੋਗੇ, ਕੁਝ ਮੇਰੇ ਵੱਲੋਂ ਹੋਣਗੇ ਕੁਝ ਤੁਹਾਡੇ ਵੱਲੋਂ, ਫਿਰ ਤੁਸੀਂ ਦੇਖਿਓ ਮੈਂ ਕਿਵੇਂ ਇਹਨਾਂ ਸਿੰਘਾਂ ਨੂੰ ਭਾਜੜਾਂ ਪਾਉਂਦਾ, ਕਿਵੇਂ ਇਹਨਾਂ ਸਿੰਘਾਂ ਨੂੰ ਫਿਰ ਇਹਨਾਂ ਦੇ ਰੁੱਖ ਮੋੜਦਾ। ਹੁਣ ਉਹ ਰਾਜਾ ਭੀਮ ਚੰਦ ਜਮਤੁੱਲਾ ਭਾਊ ਨੂੰ ਕਹਿ ਰਿਹਾ ਵੀ ਹੁਣ ਕਿੱਥੇ ਗਈ ਤੇਰੀਆਂ ਉਹ ਵੱਡੀਆਂ ਵੱਡੀਆਂ ਗੱਲਾਂ, ਤੂੰ ਉਦੋਂ ਤੇ ਬਹੁਤ ਕੁਛ ਸਾਨੂੰ ਆਖਦਾ ਸੀ।
1: ਅਬ ਕਿਉਂ ਨਹਿ ਸੋ ਸਿਮਰਹੁ ਮਨ ਮੈਂ,
0: ਕੀ ਸਭ ਕੁਝ ਭੁੱਲ ਗਿਆ ਗੁਰੂ ਕੇ ਸਿੰਘਾਂ ਨੂੰ ਦੇਖ ਕੇ, ਤੇਰੇ ਮਨ ਚੋਂ ਉਹ ਖਿਆਲ ਨਿਕਲ ਗਏ ਆ, ਤੈਨੂੰ ਯਾਦ ਨਹੀਂ ਆ ਰਿਹਾ, ਉਹ ਗੱਲਾਂ ਤੂੰ ਯਾਦ ਕਰ।
1: ਮੋਹਰੇ ਚੱਲ ਜਾਹੋ ਥੇਰੋ ਰਨ ਮੈਂ,
0: ਇਸ ਲਈ ਪਿੱਛੇ ਨੂੰ ਨਾ ਦੌੜ ਅੱਗੇ ਨੂੰ ਵੱਧ, ਉਹ ਗੱਲਾਂ ਯਾਦ ਕਰਕੇ ਤੇ ਜਾ ਕੇ ਗੁਰੂ ਕੇ ਸਿੰਘਾਂ ਨਾਲ ਮੁਕਾਬਲਾ ਕਰ।
1: ਸਭ ਸ਼ੇਰ ਪਲਾਇਨ ਹੋਏ ਚਲੀ,
0: ਕਹਿੰਦੇ ਨੇ ਬਾਕੀ ਦੀ ਸੈਨਾ ਵੀ ਜਿਹੜੀ ਆ ਉਹ ਪਿੱਛੇ ਨੂੰ ਦੌੜ ਜਾਏਗੀ, ਇਸ ਲਈ ਤੂੰ ਉਹ ਯਾਦ ਕਰ ਤੇ ਅੱਗੇ ਹੋ ਕੇ ਇਹਨਾਂ ਨਾਲ ਲੜਨਾ ਕਰ।
1: ਠਹਿਰੇ ਤੁਜ ਤੇ ਲਰ ਭਾਂਤ ਭਲੀ,
0: ਹੁਣ ਤੇਰੇ ਤੇ ਆ ਕਿ ਜਿਹੜੀਆਂ ਤੂੰ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ, ਦੇਖਦੇ ਆ ਉਹਦੇ ਵਿੱਚ ਕਿੰਨਾ ਤੂੰ ਖਰਾ ਉਤਰਦਾ ਹੈ।
1: ਕਹਿ ਲੂਰ ਪਤੀ ਬਚ ਸ਼ਰੋਨ ਸੁਤਨੇ,
0: ਜਦੋਂ ਇਸ ਤਰ੍ਹਾਂ ਕਹਿਲੂਰ ਪਤੀ ਕਹਿਲੂਰੀ ਰਾਜਾ ਰਾਜਾ ਭੀਮ ਚੰਦ ਨੇ ਲਲਕਾਰਦਿਆਂ ਵੰਗਾਰਦਿਆਂ ਇਸ ਕਹਿੰਦੇ ਨੇ ਜਮਤੁੱਲਾ ਭਾਊ ਨੂੰ ਆਖਿਆ ਤੇ ਉਹਨੇ ਜਦੋਂ ਸੁਣਨਾ ਕੀਤਾ,
1: ਚੁੱਪ ਗੁਜਰ ਕ੍ਰੋਧਤ ਹੋਏ ਗਨੇ,
0: ਉਹਦੇ ਜਾਂ ਇਸ ਇਹਨੂੰ ਕਹਿੰਦੇ ਆ ਭੜਕਾਉਣਾ। ਹੁਣ ਉਹਨੇ ਜਦੋਂ ਭੜਕਾਉਣ ਵਾਲੇ ਸ਼ਬਦ ਕਹੇ ਉਹ ਭੜਕ ਗਿਆ। ਉਸੇ ਵੇਲੇ ਕਹਿੰਦੇ ਫਿਰ ਕ੍ਰੋਧਤ ਬੜਾ ਗੁੱਸੇ ਦੇ ਵਿੱਚ ਆ ਗਿਆ ਹੈ।
1: ਸਵਧਾਨ ਬਣਿਓ ਧਨ ਬਾਨ ਗਹੇ,
0: ਉਸੇ ਵੇਲੇ ਇਹਨੇ ਕਹਿੰਦੇ ਹੱਥ ਵਿੱਚ ਧਨੁੱਖ ਪਕੜ ਲਿਆ, ਗੁੱਸੇ ਦੇ ਨਾਲ ਭਰਿਆ ਹੱਥ ਦੇ ਵਿੱਚ ਕਹਿੰਦੇ ਧਨੁੱਖ ਜਿਹੜਾ ਉਹ ਪਕੜ ਕੇ ਸਵਧਾਨ ਸਾਵਧਾਨ ਸੁਚ

0: ਗੱਲਾਂ ਭੁੱਲੀਆਂ ਨਹੀਂ ਆ, ਤੂੰ ਦੇਖ ਹੁਣ ਮੈਂ ਕੀ ਕਰਦਾ। ਉਸੇ ਵੇਲੇ ਕਹਿੰਦੇ ਜਾ ਕੇ ਜਿਹੜੀ ਪੈਦਲ ਚੱਲਣ ਵਾਲੀ ਸੀ ਨਾ ਸੈਨਾ, ਉਹ ਕੀਰਦਾ ਹੋਇਆ ਤੇਜ਼ੀ ਨਾਲ ਉਹਨਾਂ ਦੇ ਵਿੱਚ ਜਾ ਰਲਦਾ ਹੈ।
1: ਲਲਕਾਰ ਵਕਾਰ ਬਹੋਰਤ ਪਾ,
0: ਔਰ ਉਹ ਕਹਿੰਦੇ ਜਿਹੜੇ ਪੈਦਲ ਚੱਲਣ ਵਾਲੇ ਸੀ ਤੇਜ਼ੀ ਨਾਲ ਦੌੜਿਆ, ਦੌੜ ਕੇ ਉਹਨਾਂ ਨੂੰ ਚੀਰਦਾ ਅਗਾਂਹ ਜਾ ਕੇ, ਫਿਰ ਗੁਰੂ ਕੇ ਸਿੰਘਾਂ ਨੂੰ ਲਲਕਾਰਦਾ ਉੱਚੀ ਉੱਚੀ ਜਿਹੜਾ ਉਹ ਆਵਾਜ਼।

0: ਆਪਣੇ ਨਾਲ ਆਏ ਹੋਏ ਗੁੱਜਰ ਸੀ ਉਹਨਾਂ ਨੂੰ ਨਾਲ ਰਲਾ ਕੇ ਕਹਿੰਦੇ ਇੱਕੋ ਵਾਰੀ ਧਾਵਾ ਬੋਲ ਦਿਓ ਗੁਰੂ ਕੇ ਸਿੰਘਾਂ 'ਤੇ। ਉਸੇ ਵੇਲੇ ਨੇ ਤੇਜ਼ੀ ਨਾਲ ਆਪਣੇ ਭੱਥੇ ਵਿੱਚੋਂ ਤੀਰ ਕੱਢ ਕੇ ਕਮਾਨ ਦੇ ਚਿੱਲੇ 'ਤੇ ਚੜਾ ਗੁਰੂ ਕੇ ਸਿੰਘਾਂ ਵੱਲ ਚਲਾਉਣਾ ਕੀਤਾ।
1: ਇਮ ਪਾਏ ਸਹਾਇਕ ਸ਼ੇਰ ਵੱਡੀ,
0: ਔਰ ਕਹਿੰਦੇ ਇਸ ਤਰ੍ਹਾਂ ਜਿਹੜੇ ਸਿਪਾਹੀ ਡਰੇ ਹੋਏ ਪਿੱਛੇ ਨੂੰ ਮੁੜਦੇ ਸੀ ਇਹਦੇ ਆਉਣ ਨਾਲ, ਕਿਉਂਕਿ ਇਹਨੇ ਕਮਾਂਡ ਸੰਭਾਲ ਲਈ ਨਾ, ਇਹਨੇ ਹੁਣ ਜਦੋਂ ਕਮਾਂਡ ਸੰਭਾਲ ਲਈ ਉਹਨਾਂ ਨੂੰ ਵੀ ਹੌਸਲਾ ਹੋ ਗਿਆ, ਧੀਰਜ ਹੋ ਗਿਆ। ਕਹਿੰਦੇ ਫਿਰ ਉਹ ਸਾਰੇ ਪੈਦਲ ਚੱਲਣ ਵਾਲੇ ਜਿਹੜੇ ਸੀ ਉਹਨਾਂ ਨੇ ਵੀ ਆਪਣੇ ਵੱਲੋਂ ਇਹ ਗੁਰੂ ਕੇ ਸਿੰਘਾਂ 'ਤੇ ਇੱਕ ਵਾਰੀ ਵਾਰ ਜਿਹੜਾ ਉਹ ਬੜੀ ਤੇਜ਼ੀ ਨਾਲ ਕੀਤਾ ਹੈ।
1: ਇੱਕ ਵਾਰ ਮੁਰੇ ਤੁਪਕਾਨ ਛੱਡੀ,
0: ਕਹਿੰਦੇ ਇੱਕ ਵਾਰ ਤੀਰ ਚਲਾਏ, ਤੀਰ ਚਲਾ ਕੇ ਫਿਰ ਨਾਲ ਹੀ ਬੰਦੂਕ ਦੇ ਵਿੱਚੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
1: ਉਤ ਰਾਜਨ ਕੇਰ ਤੋ ਰੰਗ ਦਲੰ,
0: ਕਹਿੰਦੇ ਨੇ ਉਧਰੋਂ ਜਿਹੜੇ ਗੁਰੂ ਮਹਾਰਾਜ ਜੀ ਦੇ ਸਿੰਘ ਨੇ ਉਹ ਡਟੇ ਹੋਏ ਆ, ਕੁਝ ਜ਼ਖਮੀ ਵੀ ਜਿਹੜੇ ਹੋਏ ਕਿਉਂਕਿ ਇੱਕਦਮ ਆ ਕੇ ਅੱਗੇ ਨੇ ਵਾਰ ਕਰਨਾ ਸ਼ੁਰੂ ਕਰ ਦਿੱਤਾ। ਉਹਨੂੰ ਦੇਖ ਕੇ ਨਾਲ ਦੇ ਸਿਪਾਹੀਆਂ 'ਚ ਵੀ ਜੋਸ਼ ਆ ਗਿਆ, ਉਹਨਾਂ ਨੇ ਵੀ ਇੱਕੋ ਵਾਰੀ ਵਾਰ ਕੀਤਾ ਅਤੇ ਗੁਰੂ ਕੇ ਸਿੰਘ ਜਿਹੜੇ ਆ ਉਹ ਜ਼ਖਮੀ ਵੀ ਹੁੰਦੇ ਆ। ਰਾਜਾ ਭੀਮ ਚੰਦ ਕਹਿਲੂਰੀ ਰਾਜਾ ਦੇਖਦਾ ਵੀ ਮੇਰਾ ਜਿਹੜਾ ਮੈਂ ਤੀਰ ਛੱਡਿਆ ਸੀ ਉਹ ਕੰਮ ਕਰ ਗਿਆ, ਵੀ ਇਹ ਜਿਹੜਾ ਅਬਦੁੱਲਾ ਭਾਊ ਹੈ ਇਹ ਹੁਣ ਜੋਸ਼ ਨਾਲ ਅੱਗੇ ਵਧਿਆ, ਕੁਛ ਨਾ ਕੁਛ ਜ਼ਰੂਰ ਕਰੇਗਾ।
1: ਅਗਵਾਰ ਵਧੇ ਕਰ ਦੀਹ ਦਲੰ,
0: ਇਸ ਤਰ੍ਹਾਂ ਕਹਿੰਦੇ ਇਹ ਇੱਕ ਵਾਰ ਜਿਹੜੇ ਇਹਨਾਂ ਦੇ ਪੈਰ ਪਿਛਾਂ ਨੂੰ ਹੋਏ ਸੀ ਇਹਦੇ ਆਉਣ ਨਾਲ ਫਿਰ ਇੱਕ ਵਾਰੀ ਅੱਗੇ ਨੂੰ ਵੱਧਦੇ ਹਨ।
1: ਮੁਖ ਮਾਰ ਹੈ ਮਾਰ ਪੁਕਾਰਤ ਹੈ,
0: ਬੜਾ ਉੱਚੀ ਉੱਚੀ ਰੌਲਾ ਪਾਉਂਦੇ ਅੱਗੇ ਵੱਧ ਰਹੇ ਨੇ। ਮੁਖ ਤੋਂ ਕੀ ਕਹਿ ਰਹੇ ਆ, ਮਾਰ ਦਿਓ ਮਾਰ ਦਿਓ ਮਾਰ ਦਿਓ, ਕੋਈ

0: ਗੋਲੀਆਂ ਦੇ ਨਾਲ ਗੁਰੂ ਸਾਹਿਬ ਦੇ ਸਿੰਘਾਂ ਵੱਲ ਲਗਾਤਾਰ ਇਹ ਵਾਰ ਕਰਦੇ ਹਨ।
1: ਬਟ ਹੇਲ ਕਰਿਓ ਕੁਛ ਸਿੰਘ ਹਟੇ,
0: ਕਹਿੰਦੇ ਬਹੁਤ ਵੱਡਾ ਹੱਲਾ ਇਹਨਾਂ ਨੇ ਜਦੋਂ ਬੋਲਿਆ ਤੇ ਕੁਝ ਕੁ ਸਿੰਘ ਜਿਹੜੇ ਸੀ ਉਹਨਾਂ ਦੇ ਕਦਮ ਪਿਛਾਣੂ ਹੋਏ ਹਨ।
1: ਕਰਵਾਨ ਕਾਰਤ ਕਾਟ ਸਟੇ,
0: ਫਿਰ ਗੁਰੂ ਕੇ ਸਿੰਘਾਂ ਨੇ ਆਪਣੇ ਆਪ ਨੂੰ ਸੰਭਾਲਿਆ। ਜਦੋਂ ਆਪਣੇ ਆਪ ਨੂੰ ਸੰਭਾਲਿਆ ਫਿਰ ਮਿਆਨ ਵਿੱਚੋਂ ਤਲਵਾਰਾਂ ਜਿਹੜੀਆਂ ਉਹ ਨਿਕਲਦੀਆਂ ਨੇ, ਫਿਰ ਉਹ ਜੋਸ਼ ਨਾਲ ਭਰੇ ਹੋਏ ਅਗਾਂਹ ਨੂੰ

ਕਿ ਆ ਰਹੇ ਸੀ। ਇੱਕ ਵਾਰੀ ਫਿਰ ਇਹਨਾਂ ਨੇ ਕਹਿੰਦੇ ਪੂਰਾ ਜੋਸ਼ ਭਰਦਿਆਂ ਹੱਥਾਂ ਵਿੱਚ ਤਲਵਾਰਾਂ ਲੈਂਦਿਆਂ ਇਹਨਾਂ ਪੈਦਲ ਚੱਲਣ ਵਾਲਿਆਂ ਵਿੱਚ ਕੋਲ ਆ ਕੇ ਫਿਰ ਆਪਣਾ ਵਾਰ ਜਿਹੜਾ ਉਹ ਕਰਦਿਆਂ ਅਤੇ ਇਹਨਾਂ ਨੂੰ ਉਲਥ ਪੁਲਥ ਕਰ ਦਿੰਦੇ ਆ, ਭਾਵ ਇਹਨਾਂ ਦੇ ਉਦੋਂ ਸਰੀਰ ਡਿੱਗਦੇ ਹੋਏ ਜ਼ਮੀਨ

ਤੀਰ ਚੱਲਦਾ ਨਾ, ਇੱਕ ਤੀਰ ਨਾਲ ਕਿੰਨੇ ਕਿੰਨੇ ਵਿੰਨੇ ਜਾਂਦੇ ਆ, ਇੱਕ ਤੀਰ ਜਦੋਂ ਕਮਾਨ ਚੋਂ ਨਿਕਲਦਾ ਤੇ ਕਿੰਨਿਆਂ ਦੇ ਪਾਰ ਹੋ ਜਾਂਦਾ, ਪਤਾ ਹੀ ਉਦੋਂ ਲੱਗਦਾ ਵੀ ਇੰਨਿਆਂ ਜਾਣਿਆਂ ਦੇ ਤਾਂ ਤੀਰ ਪਾਰ ਵੀ ਹੋ ਗਿਆ, ਲੰਘ ਵੀ ਗਿਆ। ਤੇ ਬਾਬਾ ਅਜੀਤ ਸਿੰਘ ਜੀ ਵਿੱਚ ਵੀ ਉਹ ਗੁਣ ਨੇ, ਜਦੋਂ ਤੀਰ ਚਲਾਉਂਦੇ ਆ ਨਾ ਡੋਰੀ ਕੰਨ ਤੱਕ ਖਿੱਚ ਕੇ, ਉਹ ਬਸ ਕਮਾਨ ਚੋਂ ਨਿਕਲਦਾ ਤੇ ਸਾਹਮਣੇ ਵਾਲੇ ਵੈਰੀਆਂ ਦੇ ਪਾਰ ਹੁੰਦਾ ਹੀ ਪਤਾ ਲੱਗਦਾ ਵੀ ਕਿੰਨਿਆਂ ਨੂੰ ਵਿੰਨ ਕੇ ਉਹ ਅਗਾਂਹ ਵੀ ਲੰਘ ਗਿਆ ਤੀਰ। ਇੱਕ ਤੀਰ ਨਾਲ ਫਿਰ ਬਾਬਾ ਅਜੀਤ ਸਿੰਘ ਜੀ ਇਸ ਜੰਗ ਦੇ ਵਿੱਚ ਕਈ ਕਈ

0: ਬਾਬਾ ਅਜੀਤ ਸਿੰਘ ਜੀ ਆਪਣੇ ਘੋੜੇ ਤੇ ਸਵਾਰ ਹੋ ਕਰਕੇ ਬੜੀ ਦਲੇਰੀ ਦੇ ਨਾਲ ਇਹਨਾਂ ਨਾਲ ਜੂਝ ਰਹੇ ਹਨ।
1: ਜਹ ਲਾਗਤ ਪਾਰ ਪਰੇ ਤਨ ਤੇ,
0: ਉਹ ਜਿਹਦੇ ਇੱਕ ਵਾਰੀ ਤੀਰ ਲੱਗ ਗਿਆ, ਇਹ ਨਹੀਂ ਵੀ ਖੁੱਭ ਗਿਆ ਉੱਥੇ ਹੀ, ਵੀ ਤੀਰ ਜਿਹੜਾ ਚੱਲਿਆ ਵੀ ਇੱਕ ਜਣੇ ਦੇ ਲੱਗਾ ਤੇ ਉੱਥੇ ਹੀ ਖੁੱਭ ਗਿਆ, ਨਹੀਂ ਉਹ ਤਨ ਤੋਂ ਹੀ ਪਾਰ ਹੋ ਗਿਆ, ਪਾਰ ਹੋ ਕੇ ਦੂਜੇ ਦੇ, ਦੂਜੇ ਤੋਂ ਪਾਰ ਹੋ ਕੇ ਤੀਜੇ ਦੇ। ਇਸ ਤਰ੍ਹਾਂ ਕਮਾਲ ਦਾ ਤੀਰ ਜਿਹੜਾ ਉਹ ਬਾਬਾ ਅਜੀਤ ਸਿੰਘ ਜੀ ਚਲਾਉਂਦੇ।

0: ਤੋਂ ਪਾਰ ਹੋ ਗਿਆ ਨਾ ਤੇ ਉਹ ਤਨ ਜ਼ਮੀਨ ਤੇ ਆ ਕੇ ਡਿੱਗਦਾ, ਤੇ ਜਦੋਂ ਡਿੱਗਦਾ ਤੇ ਉਹ ਇੰਨਾ ਵੀ ਸਮਾਂ ਨਹੀਂ ਮਿਲਦਾ ਵੀ ਉਹ ਪਾਣੀ ਦੀ ਮੰਗ ਕਰ ਸਕੇ ਵੀ ਮੈਨੂੰ ਦੋ ਘੁੱਟ ਪਾਣੀ ਦੇ ਦਿਓ, ਇੰਨਾ ਵੀ ਸਮਾਂ ਉਹਨੂੰ ਨਹੀਂ ਮਿਲਦਾ। ਬਸ ਉਹ ਜ਼ਮੀਨ ਤੇ ਡਿੱਗਦਿਆਂ ਸਾਰ ਉਹਦੇ ਪ੍ਰਾਣ ਜਿਹੜੇ ਆ ਨਿਕਲ ਜਾਂਦੇ ਹਨ।
1: ਬਹੁ ਅੰਦਰੂ ਧੁੰਦ ਮਚਾਏ ਦਈ,
0: ਇੱਕ ਵਾਰ ਫਿਰ ਇਹ ਘਮਸਾਨ ਦਾ ਯੁੱਧ ਜਿਹੜਾ ਉਹ ਛਿੜ ਗਿਆ, ਵਿੱਚ ਥੋੜਾ ਜਿਹਾ ਕਹਿ ਲਓ ਕਿ ਮੱਠਾ ਜਿਹਾ ਪੈਣ ਲੱਗਾ ਸੀ। ਜਦੋਂ ਇਹ ਸਿਪਾਹੀਆਂ ਦੇ ਕਦਮ ਪਿਛਾਂਹ ਨੂੰ ਮੁੜਨ ਲੱਗੇ, ਜਦੋਂ ਐਸਾ ਸਿੰਘਾਂ ਨੇ ਧਾਵਾ ਬੋਲਿਆ, ਇਹਨਾਂ ਕੋਲੋਂ ਚਾਲ ਨਾ ਚੱਲੀ ਗਈ, ਫਿਰ ਇੱਕ ਵਾਰੀ ਰਾਜਾ ਭੀਮ ਚੰਦ ਨੇ ਕਹਿੰਦੇ ਨੇ ਉਸ ਵੇਲੇ ਕ੍ਰੋਧ ਵਿੱਚ ਆ ਕੇ ਜਮਤੁੱਲਾ ਭਾਊ ਨੂੰ ਲਲਕਾਰਦਿਆਂ ਉਹਦੇ ਅੰਦਰੋਂ ਕ੍ਰੋਧ ਹੋਰ ਵਧਾਉਂਦਿਆਂ ਉਹਨੂੰ ਅੱਗੇ ਭੇਜਿਆ ਵੀ ਜਾ ਕੇ ਇਹਨਾਂ ਸਿਪਾਹੀਆਂ ਦੀ ਕਮਾਂਡ ਸੰਭਾਲ। ਜਦੋਂ ਉਹਨੇ ਇਹਦੀ ਕਮਾਂਡ ਸੰਭਾਲੀ ਸਿਪਾਹੀਆਂ ਦੀ ਜਾ ਕੇ, ਇਹ ਫਿਰ ਇੱਕ ਵਾਰੀ ਘਮਸਾਨ ਦਾ ਜਿਹੜਾ ਜੰਗ ਜਿਹੜਾ ਸੀ ਹੋਇਆ, ਇੱਕ ਵਾਰੀ ਫਿਰ ਇਸ ਨੇ ਆਪਣਾ ਰੂਪ ਜਿਹੜਾ ਉਹ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਹੁਣ ਇਹਦੇ ਵਿੱਚ ਜਿਹੜਾ ਗੁਰੂ ਕੇ ਸਿੰਘ ਬੜੇ ਦਲੇਰੀ ਬਹਾਦਰੀ ਨਾਲ ਜੂਝ ਰਹੇ ਨੇ। ਬਾਬਾ ਅਜੀਤ ਸਿੰਘ ਜੀ ਵੀ ਆਪਣੇ ਜੌਹਰ ਜਿਹੜੇ ਨੇ ਬਹਾਦਰੀ ਦੇ, ਉਹ ਵੀ ਦਿਖਾ ਰਹੇ ਨੇ ਇਹਨਾਂ ਵੈਰੀਆਂ ਦੇ ਨਾਲ ਜੂਝਦਿਆਂ ਹੋਇਆਂ। ਇਹ ਜਿਹੜੇ 22 ਧਾਰ ਦੇ ਰਾਜੇ ਹੰਕਾਰ ਵਿੱਚ ਚੜ੍ਹ ਕੇ ਆਏ ਨੇ ਅਨੰਦਪੁਰ ਸਾਹਿਬ ਵੱਲ ਨੂੰ, ਇਹ ਚੱਲ ਰਹੀ ਇਸ ਜੰਗ ਦੇ ਵਿੱਚ ਅੱਗੇ ਕੀ ਮਾਹੌਲ ਬਣਨਾ, ਕਿਵੇਂ ਦਾ ਇਹ ਰੂਪ ਧਾਰੇਗਾ, ਉਹ ਆਪਾਂ ਅਗਲੇਰੇ ਇਤਿਹਾਸ ਦੇ ਵਿੱਚ ਜਾਣਨ ਦਾ ਯਤਨ ਕਰਾਂਗੇ। ਸਤਿਗੁਰੂ ਮਹਾਰਾਜ ਜੀ ਸਾਡੇ 'ਤੇ ਮਿਹਰਾਮਤ ਕਰਨ, ਸਾਨੂੰ ਬਾਣੇ ਔਰ ਬਾਣੀ ਦੇ ਰੰਗ ਦੇ ਵਿੱਚ ਰੰਗ ਦੇਣ। ਉਹ ਕਿਉਂ? ਕਿਉਂਕਿ ਸਾਡੇ ਅੰਦਰ ਇੱਕ ਬੈਲੈਂਸ ਬਣ ਜਾਏ, ਹੋਸ਼ ਦਾ ਵੀ ਅਤੇ ਜੋਸ਼ ਦਾ ਵੀ, ਹੋਸ਼ ਵੀ ਹੋਵੇ ਅਤੇ ਜੋਸ਼ ਵੀ ਹੋਵੇ, ਸੰਤ ਵੀ ਹੋਵੇ ਤਾਂ ਸਿਪਾਹੀ ਵੀ ਹੋਵੇ, ਮੀਰੀ ਵਾਲਾ ਗੁਣ ਵੀ ਹੋਵੇ ਅਤੇ ਪੀਰੀ ਵਾਲਾ ਗੁਣ, ਦੋਵੇਂ ਚਾਹੀਦੇ ਆ, ਤਾਂ ਫਿਰ ਇਹ ਜੀਵਨ ਜਿਹੜਾ ਉਹ ਇਸ ਮਾਰਗ ਦੇ ਉੱਤੇ ਸਿੱਧਾ ਤੁਰ ਸਕਦਾ, ਨਹੀਂ ਤਾਂ ਬੈਲੈਂਸ ਵਿਗੜ ਗਿਆ ਅਤੇ ਕਹਾਣੀ ਵਿਗੜ ਜਾਣੀ ਹੈ। ਇਸ ਲਈ ਅਰਦਾਸ ਕਰੋ, ਮਹਾਰਾਜ ਸਾਨੂੰ ਦੋਵੇਂ ਗੁਣ ਚਾਹੀਦੇ ਆ, ਮੀਰੀ ਦਾ ਵੀ ਅਤੇ ਪੀਰੀ ਦਾ ਵੀ, ਅਸੀਂ ਸੰਤ ਵੀ ਬਣਨਾ, ਅਸੀਂ ਸਿਪਾਹੀ ਵੀ ਬਣਨਾ, ਇਹ ਦੋ ਦਾਤਾਂ ਸਾਡੀ ਝੋਲੀ 'ਚ ਪਾ ਦਿਓ, ਤਾਂ ਕਿ ਅਸੀਂ ਬਾਣੀ ਅਤੇ ਬਾਣੀ ਦੇ ਰੰਗ ਵਿੱਚ ਰੰਗ ਕੇ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲਾ ਜੀਵਨ ਬਣਾ ਸਕੀਏ। ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾਂ ਵਾਲਾ ਜੀਵਨ ਬਖਸ਼ਣ, ਆਪ ਵੀ ਜੁੜੋ ਅਤੇ ਹੋਰਾਂ ਨੂੰ ਵੀ ਜੋੜੋ, ਬਾਣੀ ਬਾਣੀ ਦੇ ਧਾਰਨੀ ਬਣਾਓ। ਅੱਜ ਦੀਆਂ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ, ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਦੇਣ। ਬੜੇ ਪਿਆਰ ਸਤਿਕਾਰ ਨਾਲ ਗੁਰਬਾਣੀ ਕੀਰਤਨ ਦਾ ਆਪ ਜੀਆਂ ਨੇ ਲਾਹਾ ਪ੍ਰਾਪਤ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

दोहराम आज्ञा पैया काल की, सब सिखन को हुक्म है गुरु।

ਸਤਨਾਮ।

सावधान के बंधन तोड़िया, हर कृपा ते हुआ हर भगत, हर भगत।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗ ਗਉੜੀ ਦੀਪ ਕੀ ਮਹੱਲਾ ਪਹਿਲਾ। ਇੱਕ ਓਹਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵੋ ਸੋਹਿਲਾ ਸੁਰਿਓ ਸਿਰਜਨਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਇ ਰਹਾਉ। ਨਿਤ ਨਿਤ ਜੀਅੜੇ ਸੰਭਾਲਿਅਨ ਦੇਖੇਗਾ ਦੇਵਨ ਹਾਰ। ਤੇਰੇ ਦਾਨ ਕੀਮਤ ਨ ਪਵੈ ਤਿਸ ਦਾਤੇ ਕਵਨ ਸੁਮਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਨ ਸੀਸੜੀਆਂ ਜਹੋ ਵੈਸਾ ਸਿਓ ਮੇਲ। ਘਰ ਕਾ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਅਵਨ। ਰਾਗ ਐਸਾ ਮਹੱਲਾ ਪਹਿਲਾ ਸੇ ਘਰ ਸੇ ਗੁਰ ਸੇ ਉਪਦੇਸ਼ ਗੁਰ ਗੁਰ ਏਕੋ ਬੇਸਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸ਼ਵ ਚਸਿਆ ਘੜੀਆਂ ਪਹਿਰਾਂ ਥਿਤੀ ਵਾਰੀ ਮਾਹੋ ਹੋਆ ਸੂਰਜ ਕੋ ਰੁਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ਼। ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ

ਸੁਨ ਸੁਹੇਲਾ ਆਉ ਦੁਖਟੈ ਦਿਨ ਸਰੈ ਨਾਰੇ ਮਨ ਗੁਰਮਿਲ ਕਾਜ ਸਵਾਰੀ ਰਹਾਉ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿ ਸਹਿਜ ਗਾਏ ਪੀਆ ਵੇਹ ਰਸ ਕਥ ਕਥਾ ਤਿਨ ਜਾਨੀ।

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਮਹਿਲੇ ਪਹਿਲੇ ਕੇ ਲਿਖੇ ਟੁੰਡੇ ਅਸਰਾ ਜੇ ਕੇ ਤੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ

बातें करता है।

0: ਤੁਦਾਖੇ ਲੱਖ ਕਰੋੜ ਸੱਚੇ ਸਵਤਾਨ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤਿਆਣ ਸੱਚ ਜੋ ਮਰਜ ਮੈਂ ਸੋ ਕੱਚ ਨੇ ਕੱਚ ਮਹੱਲਾ ਪਹਿਲਾ
1: ਵੱਡੀ ਵੱਡੇ ਜੇ ਵੱਡਾ ਨਾਂ ਵੱਡੀ ਵੱਡੇ ਜੇ ਸੱਚ ਨੇ ਆ ਵੱਡੀ ਵਡਿਆਈ ਜਣੇ ਚੂਥਾ ਵੱਡੀ ਵਡਿਆਈ ਜਾਣੇ ਲਾ ਵੱਡੀ ਵਡਿਆਈ

0: ਖੇਡੇ ਵਿਡਾਣੇ ਬਿਸਮਾਦ ਤਰਤੇ ਬਿਸਮਾਦ ਖਾਣੀ ਬਿਸਮਾਦ ਸਾਧ ਲੱਗੇ ਪ੍ਰਾਣੀ ਬਿਸਮਾਦ ਸੰਜੋਗ ਬਿਸਮਾਦ ਬਿਜੋਗ ਬਿਸਮਾਦ ਭੁੱਖ ਬਿਸਮਾਦ ਭੋ ਬਿਸਮਾਦ ਸਿਫਤ ਬਿਸਮਾਦ ਸਲਾਹਾ ਬਿਸਮਾਦ ਉਜੜ ਬਿਸਮਾਦ ਰਾਹਾ ਬਿਸਮਾਦ ਨੇੜੇ ਬਿਸਮਾਦ ਦੂਰ ਬਿਸਮਾਦ ਦੇਖੇ ਹਾਜ਼ਰਾ ਹਜੂਰ ਵੇਖ ਵਿਡਾ ਰਹਿਆ ਬਿਸਮਾਦ ਨਾਨਕ ਬੋਜਨ ਪੂਰੇ ਪਾਕ ਮਹੱਲਾ ਪਹਿਲਾ
1: ਸੁਣੀਏ ਕੁਝ ਭਾਉ ਸੁਖ ਸਾਰ ਕੁਦਰਤ ਪਤਾ ਲਈ ਅਕਾਸ਼ੇ ਕੁਦਰਤ ਸਰਬ ਆਕਾਰ ਕੁਦਰਤ ਬੇਦ ਪੁਰਾਣ ਕੁਦਰਤ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

जन्म मरण दुख जाए, हुवै सिफत खसम दी।

मल जन्म जन्म दी कटी

ਕਨਾਸਰੀ ਮਹੱਲਾ ਪੰਜਵਾ ਔਖੀ ਘੜੀ ਨਾ ਦੇਖਣ ਦੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬ ਸਾਂਝੀ ਬਾਲਤਾ ਦੇ ਰਹਿਬਰ ਰਾਜਾਨ ਰਾਜ ਪਨਾਨ ਪਾਨ ਦੇਵਾਨ ਦੀ ਉਪਵਾ ਮਹਾਨ ਸਰਬ ਕਲਾ ਭਰਪੂਰ ਹਾਜ਼ਰ ਹਜ਼ੂਰ ਬੇਅੰਤ ਭਗਤਾਂ ਦੀ ਟੇਕ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਔਰ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ ਜੋ ਸਤਿਗੁਰਾਂ ਨੇ ਸਾਨੂੰ ਪਾਵਨ ਹੁਕਮ ਦੀ ਦਾਤ ਬਖਸ਼ੀ ਹੈ। ਸੋ ਪਾਵਨ ਹੁਕਮ ਧਨਾਸਰੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 682 ਅੰਗ ਦੇ ਉੱਪਰ ਸਵਾਈਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਨਦੇ ਨਾਇਤਾਂ ਦੇ ਨਾਲ ਸਾਨੂੰ ਨਿਵਾਜਨਾ ਕਰਦੇ ਨੇ, ਆਓ ਪਿਆਰ ਸਤਿਕਾਰ ਵੈਰਾਗ ਦੇ ਵਿੱਚ ਭੇਜੀ ਕੇ ਸਰਵਨ ਕਰਨਾ ਕਰੀਏ ਜੀ। ਧਨਾਸਰੀ ਮਹੱਲਾ ਪੰਜਵਾ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ, ਹੱਥ ਦੇ ਰੱਖੈ ਆਪਣੇ ਕੋ, ਸਾਸ ਸਾਸ ਪ੍ਰਤ ਪਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੈ ਵਿੱਚ ਪਵਨ ਵਾਹੇ ਸਦਵਾਓ, ਪੈ ਵਿੱਚ ਚੱਲੇ ਲੱਖ ਦਰਿਆ, ਪੈ ਵਿੱਚ ਅਗਨ ਕੱਢੇ ਵੇਗਾਰ, ਪੈ ਵਿੱਚ ਧਰਤੀ ਦੱਬੀ ਪਾ, ਪੈ ਵਿੱਚ ਇੰਦ ਫਿਰੀ ਸਿਰ ਪਾਰ, ਪੈ ਵਿੱਚ ਰਾਜਾ ਧਰਮ ਦਵਾ, ਪੈ ਵਿੱਚ ਸੂਰਜ, ਪੈ ਵਿੱਚ ਚੰਦ, ਕਹੋ ਕਰੋੜੇ ਚਰਤ ਨੰਤ, ਪੈ ਵਿੱਚ ਸਿੱਧ ਬੁੱਧ ਸੁਰਨਾਥ, ਪੈ ਵਿੱਚ ਅਡਾਣੇ ਅਕਾ, ਪੈ ਵਿੱਚ ਜੋਤ ਮਹਾਵਸੂਰ, ਪੈ ਵਿੱਚ ਆਵੇ ਜਾਵੇ ਪੂਰ, ਸਗਲਿਆਂ ਫਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸਚੇਖ।

ਲਕਟਕੀਆਂ ਕੇ ਮੁੰਦਰੇ ਲਕਟਕੀਆਂ ਕੇ ਹਾ ਜਿੱਤ ਤਨ ਪਾਈਐ ਨਾਨਕਾ ਸਿਤਨ ਹੋਵੇ ਛਾਰ ਗਿਆਨ ਅਗਲੀ ਢੂੰਡੀਐ

0: ਸਲੋਕ ਮਹਲਾ ਪਹਿਲਾ ਕੜੀਆਂ ਸਵੇ ਗੋਪੀਆਂ ਪਹਿਰਤਨ ਗੋਪਾ ਗਹਿਣੇ ਪੌਣ ਪਾਣੀ ਵੈ ਸੰਤਰ ਚੰਦ ਸੁਰਜਵਤਾ ਸਗਲੀ ਧਰਤੀ ਮਾਲਤਨ ਬਰਤਨ ਸਰਜਨ ਜਾ ਨਾਨਕ ਮੂਸੇ ਗਿਆਨ ਵੀ ਹੋਣੀ ਖਾਏ ਗਿਆ ਜਮਕਾਲ ਮਹਲਾ ਪਹਿਲਾ
1: ਵਾਇਨ ਚਿਲ ਨਚਨ ਗੁਰ ਪੈਰ ਹਲਾਇਨ ਫਿਰਨ ਸਿਰ ਉਡੁੜ ਰਬ ਛੱਟ ਪਾਏ ਵਿਖਲੋ ਖਸ ਕਰ ਜਾਏ ਰੁਟੀਆਂ ਕਰਨ ਰਤਾ ਆਪ ਛੱਡ ਧਰਤੀ ਨਾਲ।

0: ਅੰਡਜ ਜਿਰ ਉਤਪਜਾ ਖਾਣੀ ਸੇਤ ਜਾ ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤੀ ਉਪਾਏ ਕੈ ਸੰਭਾਲੇ ਸਭਨਾ ਜਿਨ ਕਰਤੇ ਕੰਨਾ ਕਿਆ ਚਿੰਤਾ ਪੇ ਕੰਨੀਤਾ ਸੋ ਕਰਤਾ ਚਿੰਤਾ ਕਰੇ ਜਿਨ ਪਾਏ ਜਗ ਤਿਸ ਜਵਾਰੀ ਸਵਾਸਥ ਤਿਸ ਤਿਸ ਦੀਵਾਣੇ ਪੱਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ
1: ਮੁਸਲਮਾਨਾ ਸਿਰਫ ਸਰੀਰ ਪੜ ਪੜ ਕਰੇ ਵਿਚਾਰ ਬੰਦੇ ਸਿਜਬ ਵਿੱਚ

0: ਬਚਮੋਆ ਹਾਂ ਵਿੱਚ ਦਿੱਤਾ ਹਾਂ ਵਿੱਚ ਲਿਆ ਹਾਂ ਵਿੱਚ ਕੱਟਿਆ ਹਾਂ ਵਿੱਚ ਗਿਆ ਹਾਂ ਵਿੱਚ ਸੱਚਿਆਰ ਕੂੜਿਆਰ ਹਾਂ ਵਿੱਚ ਪਾਪ ਪੁੰਨ ਵਿਚਾਰ ਹਾਂ ਵਿੱਚ ਨਰਕ ਸੁਰਗ ਵਤਾ ਹਾਂ ਵਿੱਚ ਹੱਸੈ ਹਾਂ ਵਿੱਚ ਰੋਵੈ ਹਾਂ ਵਿੱਚ ਭਰੀਐ ਹਾਂ ਵਿੱਚ ਧੋਵੈ ਹਾਂ ਵਿੱਚ ਜਾਤੀ ਜਿਨਸੀ ਖੋਵੈ ਹਾਂ ਵਿੱਚ ਮੂਰਖ ਹਾਂ ਵਿੱਚ ਸਿਆਣਾ ਮੌਕ ਮੁਕਤ ਕੀ ਸਾਰ ਨਾ ਜਾਣਾ ਹਾਂ ਵਿੱਚ ਮਾਇਆ ਹਾਂ ਵਿੱਚ ਛਾਇਆ ਹਉਮੈ ਕਰ ਕਰ ਜੰਤੀ ਉਪਾਇਆ ਹਉਮੈ ਬੁਝੇ ਤੰਡ ਸੁਜੇ ਗਿਆਨ ਵੀ ਹੋਣਾ ਕਤ ਕਥ ਬੁਝੇ ਨਾਨਕ ਹੁਕਮੀ ਲਿਖੀਏ ਲੇ ਜਿਹਾ ਵੇਖੇ ਤੇਹਾ ਵੇਖ ਮਹੱਲਾ ਦੂਜਾ
1: ਹਉਮੈ ਇਹ ਜਾਤ ਹਉਮੈ ਕਰਮ ਕੁਮਾਰ।

0: ਪੜੀ ਜਿੱਤੇ ਆਚਾ ਪੜੀ ਜਿੱਤੇ ਸਾਸ ਨਾਨਕ ਲਿਖੇ ਇੱਕ ਗੱਲ ਹੋਰ ਹੋਂ ਮੈਂ ਚੱਖਣਾ ਚਾਕ ਮਹੱਲਾ ਪਹਿਲਾ
1: ਲਿਖ ਲਿਖ ਪੜਿਆ ਤੇ ਤਾਂ ਕੜਿਆ ਮੈਂ ਤੀਰਥ ਭਵਿਆ ਤੇ ਤੁਲਵਿਆ ਮੈਂ ਭੇਖ ਕੀਆ ਨਹੀਂ ਮੁੱਖ ਦੀਆ ਸੋਵੈ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁਤ ਪਾਇਆ ਜਾ ਪਾਇਆ ਵਸਤਰ ਨਾ ਪਹਿਰਿਆ ਨਿਸਕੇਰੇ ਮੌਨ ਵਿਰੁਪਤਾ ਕਿਉਂ ਜਾਗੇ ਗੁਣ ਸੁਤਾ ਭਗੋ ਕੇ ਤਾਣਾ ਆਪਣਾ ਕੀਆ ਕਮਾਣਾ
2: ਅਲਮ ਖਾਈ ਸਿਰ ਛਾਏ ਪਾਈ